ਖਾਲਕ ਸੁਣੋ ਇਹ ਦੁਨੀਆ ਬਣਾਈ ਨਾ ਹੋਂਦੀ। ਖਾਲਕ ਸੁਣੋ ਇਹ ਦੁਨੀਆ ਬਣਾਈ ਨਾ ਹੋਂਦੀ।

ਜੀ ਸਾਮੀਨ, ਤੁਸੀਂ ਇਨਾਤ ਸੁਣਿਆ ਅਸਤੇ ਨਾਤ ਖਾਸੇ ਅਜ਼ਗਰ ਅਲੀ ਕੁਰੈਸ਼ੀ। ਤੇ ਸਾਮੀਨ, ਆਓ ਅੱਗਾ ਸੁਣਦੇ ਹਾਂ ਪ੍ਰੋਗਰਾਮ ਵਿੱਚ ਇਹ ਸੂਫੀਆਨਾ ਕਲਾਮ, ਆਵਾਜ਼ ਆਲਮ ਲੋਹਾਰ ਹੋਰਾਂ ਦੀ ਹੈ।

ਸਾਮੀਂ ਤੁਸਾਂ ਇਹ ਸੂਫੀਆਨਾ ਕਲਾਮ ਸੁਣਿਆ, ਆਵਾਜ਼ ਆਸੀ ਆਲਮ ਲੁਹਾਰ ਹੋਰਾਂ ਦੀ। ਸਾਮੀਂ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਇਹ ਸੈਫਲ ਮਲੂਕ, ਆਵਾਜ਼ ਮਾਸਟਰ ਕਰਤਾਰ ਚੰਦ ਹੋਰਾਂ ਦੀ।

ਦੇਣਾ ਦੀ ਜ਼ਰੂਰਤ ਕੋ ਉਜਾਗਰ ਕਰਦੇ ਹੋਇਆਂ ਕਈ ਸਕੀਮਾਂ ਦੇ ਬਾਅਦ ਮੁਸਤਕੀਨ ਵਿੱਚ ਸੈਂਕਸ਼ਨ ਲੈਟਰਸ ਵੰਡੇ। ਮਰਕਜ਼ੀ ਵਜ਼ੀਰ ਖਜ਼ਾਨਾ ਨਿਰਮਲਾ ਸੀਤਾ ਰਮਨ ਸੁਣ ਆਖਿਆ ਜੇ ਭਾਰਤ ਫਰਾਂਸ ਸਟ੍ਰੈਟੇਜਿਕ ਸਾਝੇਦਾਰੀ ਪਾਏਦਾਰ ਮਜ਼ਬੂਤ ਔਰ ਇਖਤਰਾ ਉਤੇ ਮਬਨੀ ਤਰੱਕੀ ਦੇ ਅਗਲੇ ਮਰਹਲੇ ਕੋ ਅਗਾਹ ਖੜਨੇ ਵਾਸਤੇ ਬਿਹਤਰੀਨ ਬੁਨਿਆਦ ਫਰਾਹਮ ਕਰਦੀ ਹੈ। ਪੈਰਿਸ ਵਿੱਚ ਭਾਰਤ ਫਰਾਂਸ ਕਾਰੋਬਾਰੀ ਗੋਲ ਮੇਜ਼ ਕਾਨਫਰੰਸ ਨਾਲ ਖਿਤਾਬ ਕਰਦੇ ਹੋਇਆਂ ਉਹਨੇ ਸੁਣ ਆਖਿਆ ਜੇ ਆਲਮੀ ਮੈਸ਼ੀਅਤ ਤੇਜ਼ੀ ਨਾਲ ਬਦਲ ਰਹੀ ਹੈ ਜਿਸ ਦੀ ਅਹਿਮ ਵਜੂਹਾਤ ਤਕਨੀਕੀ ਤਰੱਕੀ ਸਪਲਾਈ ਚੇਨ ਤਵਾਨਾਈ ਦੀ ਮੁੰਤਕਲੀ ਜਗਰਾਫਾਈ ਔਰ ਸਿਆਸੀ ਤਬਦੀਲੀਆਂ। ਵਜ਼ੀਰ ਖਜ਼ਾਨਾ ਸੁਣ ਫਰਾਂਸ ਦੇ ਸਨਅਤਕਾਰਾਂ ਔਰ ਸਰਮਾਇਆਕਾਰਾਂ ਕੋ ਵਿਕਸਿਤ ਭਾਰਤ 2047 ਦੇ ਸਫ਼ਰ ਵਿੱਚ ਭਾਰਤ ਦਾ ਸ਼ਰਾਕਤਕਾਰ ਬਣਨ ਵਾਸਤੇ ਦਾਵਤ ਦਿੱਤੀ। ਉਹਨਾਂ ਸੁਣ ਸਾਂਝੀ ਖੁਸ਼ਹਾਲੀ ਹਾਸਲ ਕਰਨ ਵਾਸਤੇ ਭਾਰਤ ਫਰਾਂਸ ਸਟ੍ਰੈਟੇਜਿਕ ਸਾਝੇਦਾਰੀ ਕੋ ਮਜ਼ੀਦ ਮਜ਼ਬੂਤ ਬਣਾਉਣ ਉੱਤੇ ਜ਼ੋਰ ਦਿੱਤਾ। ਆਖਰ ਤੇ ਖਾਸ ਖਾਸ ਖਬਰਾਂ ਇੱਕ ਵਾਰੀ ਫਿਰ ਸੁਣ ਕੇ ਨੋ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦਾ ਬਾਜ਼ਾਬਤਾ ਆਗਾਜ਼। 6,000 ਤੋਂ ਜ਼ਿਆਦਾ ਯਾਤਰੀਆਂ ਸੁਣ ਹੋਣੇ ਤੋਂ ਪਵਿੱਤਰ ਗੁਫਾ ਵਿੱਚ ਕੀਤਾ ਸ਼ਿਵਲਿੰਗਮ ਦਾ ਦਰਸ਼ਨ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ ਸ਼੍ਰੀ ਅਮਰਨਾਥ ਜੀ ਯਾਤਰਾ ਕੋ ਮੁਲਕ ਦੀ ਰੂਹਾਨੀ ਰਵਾਇਤ ਔਰ ਸਕਾਫਤੀ ਇਤਿਹਾਦ ਦਾ ਲਾਫਾਨੀ ਬਾਤ ਦਿੱਤਾ ਕਰਾਰ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਤਲਬਾ ਦੀ ਸ਼ਖਸੀਅਤ ਕੋ ਉਭਾਰਨੇ ਵਿੱਚ ਉਸਤਾਦ ਦੇ ਰੋਲ ਕੋ ਕੀਤਾ ਉਜਾਗਰ। ਔਰ ਭਾਰਤ ਔਰ ਜਾਪਾਨ ਸੁਣ ਕੀਤੀ ਪਾਕਿਸਤਾਨ ਦੀ ਸਰਹੱਦ ਪਾਰ ਦਹਿਸ਼ਤ ਪਸੰਦੀ ਸਮੇਤ ਹਰ ਕਿਸਮ ਦੀ ਦਹਿਸ਼ਤਗਰਦੀ ਦੀ ਮੁਜ਼ੰਮਤ। ਇਸ ਦੇ ਨਾਲ ਹੀ ਇਹ ਪਾੜੀ ਖਬਰਨਾਮਾ ਮੁੱਕ ਗਿਆ। ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ 'ਤੇ ਅਗਲਾ ਖਬਰਨਾਮਾ 5:50 ਤੱਕ ਗੋਜਰੀ ਜ਼ਬਾਨ ਵਿੱਚ ਨਸ਼ਰ ਕੀਤਾ ਗਿਆ ਸੀ। ਦਿਓ ਇਜਾਜ਼ਤ, ਅੱਲਾ ਬੇਲੀ।

ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੁੜ ਇੱਕ ਵਾਰ ਤੁਹਾਡੀ ਮੇਜ਼ਬਾਨ ਰਮੇਸ਼ ਕੌਰ ਹਾਜ਼ਰ ਹੈ। ਸਾਰਿਆਂ ਨੂੰ ਮੇਰਾ ਪਿਆਰ ਭਰਿਆ ਆਦਾਬ ਅਤੇ ਸਤਿ ਸ਼੍ਰੀ ਅਕਾਲ। ਸਾਥੀ ਜੀ, ਮਨੁੱਖ ਇੱਕ ਰੁੱਖ ਲਗਾਉਂਦਾ ਹੈ, ਉਹ ਸਿਰਫ ਇੱਕ ਪੌਦਾ ਨਹੀਂ ਸਗੋਂ ਆਉਣ ਵਾਲੀ ਪੀੜ੍ਹੀਆਂ ਲਈ ਜੀਵਨ, ਉਮੀਦ ਅਤੇ ਭਵਿੱਖ ਬੀਜਦਾ ਹੈ। ਕੁਦਰਤ ਮਨੁੱਖ ਦੀ ਪਹਿਲੀ ਅਧਿਆਪਕ, ਸਭ ਤੋਂ ਵੱਡੀ ਪਾਲਣਹਾਰ ਅਤੇ ਜੀਵਨ ਦੀ ਅਸਲ ਆਧਾਰਸ਼ਿਲਾ ਹੈ। ਮਨੁੱਖ ਨੇ ਜਦੋਂ ਇਸ ਧਰਤੀ 'ਤੇ ਆਪਣਾ ਜੀਵਨ ਸ਼ੁਰੂ ਕੀਤਾ, ਉਸ ਸਮੇਂ ਨਾ ਕੋਈ ਸ਼ਹਿਰ ਸਨ, ਨਾ ਵੱਡੀਆਂ ਇਮਾਰਤਾਂ, ਨਾ ਉਦਯੋਗ ਅਤੇ ਨਾ ਹੀ ਆਧੁਨਿਕ ਸਹੂਲਤਾਂ। ਉਸ ਵੇਲੇ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਜੰਗਲ ਸਨ। ਰੁੱਖ ਉਸਨੂੰ ਭੋਜਨ ਦਿੰਦੇ ਸਨ, ਆਸਰਾ ਦਿੰਦੇ ਸਨ, ਐਸ਼ਤੀਆਂ ਦਿੰਦੇ ਸਨ ਅਤੇ ਸਭ ਤੋਂ ਵੱਧ ਉਸਨੂੰ ਸਾਹ ਲੈਣ ਲਈ ਸ਼ੁੱਧ ਹਵਾ ਪ੍ਰਦਾਨ ਕਰਦੇ ਸਨ। ਇਸ ਲਈ ਭਾਰਤੀ ਸੰਸਕ੍ਰਿਤੀ ਵਿੱਚ ਰੁੱਖਾਂ ਨੂੰ ਕੇਵਲ ਬੂਟੇ ਨਹੀਂ ਸਗੋਂ ਜੀਵਨਦਾਤਾ, ਧਰਤੀ 'ਤੇ ਰੱਖਿਅਕ ਅਤੇ ਕੁਦਰਤ 'ਤੇ ਮੰਦਰ ਮੰਨਿਆ ਗਿਆ ਹੈ। ਅੱਜ ਅਸੀਂ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਰਹਿ ਰਹੇ ਹਾਂ। ਸਾਡੇ ਸ਼ਹਿਰ ਉੱਚੀਆਂ ਇਮਾਰਤਾਂ ਨਾਲ ਭਰ ਗਏ ਹਨ, ਸੜਕਾਂ ਚੌੜੀਆਂ ਹੋ ਗਈਆਂ ਹਨ, ਉਦਯੋਗ ਅਤੇ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਇਸ ਤਰੱਕੀ ਦੀ ਕੀਮਤ ਵੀ ਕੁਦਰਤ ਨੂੰ ਚੁਕਾਉਣੀ ਪਈ ਹੈ। ਲੱਖਾਂ ਰੁੱਖ ਕੱਟੇ ਗਏ, ਜੰਗਲ ਕੱਟਦੇ ਗਏ, ਹਵਾ ਪ੍ਰਦੂਸ਼ਿਤ ਹੁੰਦੀ ਗਈ, ਦਰਿਆ ਗੰਦੇ ਹੋ ਗਏ ਅਤੇ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਅੱਜ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ, ਪਾਣੀ ਦੀ ਕਮੀ, ਮਿੱਟੀ ਦਾ ਕਣਾ ਅਤੇ ਜੈਵਿਕ ਵਿਭਿੰਨਤਾ ਦਾ ਨਾਸ਼ ਮਨੁੱਖਤਾ ਲਈ ਗੰਭੀਰ ਚੁਣੌਤੀਆਂ ਬਣ ਚੁੱਕੇ ਹਨ। ਇਹਨਾਂ ਸਮੱਸਿਆਵਾਂ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਕੁਦਰਤੀ ਹੱਲ ਹੈ ਰੁੱਖ ਲਗਾਉਣਾ ਅਤੇ ਜੰਗਲਾਂ ਦੀ ਰੱਖਿਆ ਕਰਨਾ। ਇਸੇ ਉਦੇਸ਼ ਨੂੰ ਸਮਰਪਿਤ ਇੱਕ ਮਹੱਤਵਪੂਰਨ ਅਭਿਆਨ ਹੈ ਵਣ ਮਹੋਤਸਵ। ਵਣ ਮਹੋਤਸਵ ਕੇਵਲ ਰੁੱਖ ਲਗਾਉਣ ਦਾ ਇੱਕ ਪ੍ਰੋਗਰਾਮ ਨਹੀਂ ਹੈ, ਇਹ ਕੁਦਰਤ ਨਾਲ ਮਨੁੱਖ ਦੇ ਰਿਸ਼ਤੇ ਨੂੰ

0: ਮੁੜ ਮਜ਼ਬੂਤ ਕਰਨ ਦਾ ਤਿਉਹਾਰ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੇਕਰ ਅਸੀਂ ਰੁੱਖਾਂ ਨੂੰ ਬਚਾਵਾਂਗੇ ਤਾਂ ਰੁੱਖ ਸਾਨੂੰ ਬਚਾਉਣਗੇ, ਜੇ ਅਸੀਂ ਧਰਤੀ ਨੂੰ ਹਰਿਆਲੀ ਦੇਵਾਂਗੇ ਤਾਂ ਧਰਤੀ ਸਾਨੂੰ ਜੀਵਨ ਦੇਵੇਗੀ। ਸਾਥੀ, ਵਣ ਮਹੋਤਸਵ ਭਾਰਤ ਵਿੱਚ ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਣ ਵਾਲਾ ਇੱਕ ਰਾਸ਼ਟਰੀ ਰੁੱਖ ਲਗਾਉਣ ਅਭਿਆਨ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਰੁੱਖਾਂ ਅਤੇ ਜੰਗਲਾਂ ਪ੍ਰਤੀ ਪਿਆਰ, ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਸਾਥੀਓ, ਵਣ ਮਹੋਤਸਵ ਦੇ ਹਫ਼ਤੇ ਨੂੰ ਮਨਾਉਂਦੇ ਹੋਏ ਇਸ ਬਾਰੇ ਹੋਰ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਸਾਡੀ ਮਹਿਮਾਨ ਪਰਮੀਤ ਕੌਰ ਜੀ ਆਏ ਹੋਏ ਹਨ। ਪਰਮੀਤ ਕੌਰ ਜੀ, ਸਤਿ
1: ਸ੍ਰੀ ਅਕਾਲ ਜੀ।
0: ਪਰਮੀਤ ਜੀ, ਜਿਵੇਂ ਕਿ ਅਸੀਂ ਵਣ ਮਹੋਤਸਵ ਮਨਾ ਰਹੇ ਹਾਂ
1: ਜੀ,
0: ਤੇ ਇਸ ਬਾਰੇ ਤੁਸਾਂ ਦਾ ਕੀ ਕਹਿਣਾ ਹੈ?
1: ਜਿਵੇਂ ਕਿ ਤੁਸੀਂ ਜਾਣਦੇ ਹੋ, 1 ਜੁਲਾਈ ਤੋਂ 7 ਜੁਲਾਈ ਤੱਕ,
0: ਯਾਨੀ ਕਿ ਪੂਰਾ ਹਫ਼ਤਾ,
1: ਜੀ ਪੂਰਾ ਹਫ਼ਤਾ ਜਿਹੜਾ ਇਹ ਵਣ ਮਹੋਤਸਵ ਮਨਾਇਆ ਜਾਂਦਾ ਹੈ। ਇਹ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ।
0: ਜੀ ਜੀ ਜੀ।
1: ਇਸ ਲਈ ਵਣ ਮਹੋਤਸਵ ਦਾ ਜਿਹੜਾ ਮੇਨ ਮਕਸਦ ਹੈ ਉਹ ਸਾਡੇ ਜੰਗਲਾਂ ਨੂੰ ਬਚਾਉਣਾ ਅਤੇ ਵੱਧ ਤੋਂ ਵੱਧ ਰੁੱਖਾਂ ਨੂੰ ਲਗਾਉਣਾ ਹੈ।
0: ਜੀ ਜੀ।
1: ਭਾਰਤ ਦੇਸ਼ ਵਿੱਚ ਵਣ ਮਹੋਤਸਵ ਵੱਡੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
0: ਜੀ ਜੀ।
1: ਜਿਵੇਂ ਕਿ ਸੰਨ 1950 ਵਿੱਚ ਕ੍ਰਿਸ਼ਕ ਮੰਤਰੀ ਡਾਕਟਰ ਕਨਈਆ ਲਾਲ ਮੁੰਸ਼ੀ ਦੁਆਰਾ ਵਣ ਮਹੋਤਸਵ ਮਨਾਇਆ ਜਾਂਦਾ ਰਿਹਾ ਹੈ। ਉਹਨਾਂ ਨੇ ਇਸ ਮਹੋਤਸਵ ਦੀ ਸ਼ੁਰੂਆਤ ਕੀਤੀ ਸੀ। ਵਨਾਂ ਦੀ ਕਟਾਈ ਲਗਾਤਾਰ ਹੋਣ ਨਾਲ ਪ੍ਰਿਥਵੀ ਤੇ ਕਈ ਪ੍ਰਕਾਰ ਦੇ ਬੁਰੇ ਪ੍ਰਭਾਵ ਪੈ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੀ ਪ੍ਰਭਾਵ ਪੈ ਰਹੇ ਨੇ।
0: ਜੀ ਜੀ।
1: ਸ਼ੁਰੂਆਤ ਵਿੱਚ ਹੀ ਧਰਤੀ ਜਿਹੜੀ ਉਹ ਕਿਸ ਤਰ੍ਹਾਂ ਦੂਸ਼ਿਤ ਹੋ ਰਹੀ ਹੈ, ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ। ਵਨਾਂ ਦੀ ਕਟਾਈ ਲਗਾਤਾਰ ਹੋਣ ਨਾਲ ਧਰਤੀ ਤੇ ਕਈ ਪ੍ਰਕਾਰ ਦੇ ਬੁਰੇ ਪ੍ਰਭਾਵ ਪੈ ਰਹੇ ਨੇ। ਉਸ ਤੋਂ ਬਚਾਉਣ ਲਈ ਵਣ ਮਹੋਤਸਵ ਦੀ ਸ਼ੁਰੂਆਤ ਕਰਕੇ ਦੇਸ਼ ਭਰ ਵਿੱਚ ਪੂਰੀ ਧਰਤੀ ਤੋਂ ਜਾਗਰੂਕਤਾ ਫੈਲਾਉਣਾ ਦੀ ਇੱਕ ਅਨੂਠੀ ਪਹਿਲ ਹੋਈ ਹੈ।
0: ਜੀ ਜੀ। ਇਸ ਹਫ਼ਤੇ ਜਿਹੜਾ ਤੁਸੀਂ ਕਿਹਾ ਕਿ ਪੂਰੇ ਹਫ਼ਤੇ, ਜੁਲਾਈ ਦੇ ਪੂਰੇ ਹਫ਼ਤੇ ਵਿੱਚ ਮਨਾਇਆ ਜਾਂਦਾ ਹੈ, ਤੇ ਕਹਿੰਦੇ ਨੇ ਕਿ ਇਸ ਦੌਰਾਨ ਸਕੂਲਾਂ, ਕਾਲਜਾਂ, ਸਰਕਾਰੀ ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਆਮ ਨਾਗਰਿਕ ਵੱਲੋਂ ਵੱਡੇ ਤੇ ਵੱਡੇ ਮਤਲਬ ਉਹ ਪੌਦੇ ਲਗਾਏ ਜਾਂਦੇ।
1: ਜੀ ਜੀ ਜੀ।
0: ਪਰ ਅਸਲ ਮਹੱਤਾ ਸਿਰਫ ਪੌਦੇ ਲਗਾਉਣਾ ਹੀ ਨਹੀਂ, ਸਗੋਂ ਉਸ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ।
1: ਬਿਲਕੁਲ ਬਿਲਕੁਲ,
0: ਹੈ ਨਾ। ਕਹਿੰਦੇ ਨੇ ਨਾ ਕਿ ਰੁੱਖ ਸਿਰਫ ਧਰਤੀ ਨੂੰ ਹਰਾ ਨਹੀਂ ਬਣਾਉਂਦੇ,
1: ਜੀ
0: ਉਹ ਮਨੁੱਖੀ ਜੀਵਨ ਨੂੰ ਸਾਹ, ਛਾਂ, ਭੋਜਨ ਅਤੇ ਭਵਿੱਖ ਦਿੰਦੇ ਹਨ।
1: ਜੀ।
0: ਜਿੱਥੇ ਜੰਗਲ ਹੱਸਦੇ ਹਨ ਉੱਥੇ ਜੀਵਨ ਮੁਸਕਾਉਂਦੇ ਨੇ।
1: ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਇੱਕ ਐਸੀ ਚੀਜ਼ ਜਿਹੜੀ ਕਿ ਸਾਡੀ ਸੋਸ਼ਲ ਚੀਜ਼ ਨੂੰ ਲੈ ਕੇ ਚੱਲੇ, ਉਸਦੀ ਇੱਕ ਥੀਮ ਵੀ ਹੁੰਦੀ ਹੈ।
0: ਜੀ ਜੀ।
1: ਅਤੇ ਸਾਡੀ ਥੀਮ ਹੈ, ਥੀਮ ਫੋਰ ਦਾ ਵਣ ਮਹੋਤਸਵ ਇਜ਼ ਹੀਲਿੰਗ ਦਾ ਅਰਥ ਥਰੂ ਗ੍ਰੀਨਰੀ ਇਨੀਸ਼ੀਏਟਿਵ, ਯਾਨੀ ਕਿ ਪੰਜਾਬੀ ਵਿੱਚ ਅਸੀਂ ਇਸ ਤਰ੍ਹਾਂ ਕਹਾਂਗੇ ਕਿ ਹਰਿਆਵਲੀ ਵਰੇ ਯਤਾਨੀ ਰਾਈ, ਧਰਤੀ ਨੂੰ ਮੁੜ ਸਰਜਿਤ ਕਰਨਾ ਹੈ।
0: ਮਤਲਬ
1: ਕਿ ਸਾਨੂੰ ਨਵੇਂ
0: ਪੌਦੇ ਉਗਾਉਣੇ ਚਾਹੀਦੇ ਹਨ। ਉਹ ਇਹ ਕਹਿੰਦੇ ਨੇ ਕਿ ਇਸ ਦਾ ਜਿਹੜਾ ਮੇਨ ਜਿਹੜਾ ਮਕਸਦ ਹੈ ਇਸਦਾ, ਹੈ ਨਾ, ਇਸ ਵਣ ਮਹੋਤਸਵ ਦਾ ਜਿਹੜਾ ਮੇਨ ਮਕਸਦ ਹੈ ਉਹ ਸਿਰਫ ਪੌਦੇ ਹੀ ਲਗਾਉਣਾ ਹੀ ਨਹੀਂ, ਦੇਖਭਾਲ ਕਰਨਾ ਵੀ
1: ਕਰਨੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਇਸ ਦੀ ਇੰਪੋਰਟੈਂਸ ਵੀ ਬਹੁਤ ਜ਼ਰੂਰੀ ਹੈ,
0: ਬਹੁਤ ਸਾਰੀ। ਜੀ ਜੀ।
1: ਦੇਸ਼ ਭਰ ਵਿੱਚ ਮਹੋਤਸਵ ਦੇ ਮਾਧਿਅਮ ਤੋਂ ਰੁੱਖਾਂ ਦੀ ਕਟਾਈ ਤੋਂ ਰੋਕ ਲਗਾਉਣ ਦੇ ਨਾਲ ਨਾਲ ਨਵੇਂ ਰੁੱਖਾਂ ਨੂੰ ਲਗਾਉਣ ਵਿੱਚ ਵੀ ਕਈ ਅਭਿਆਨ ਚਲਾਏ ਜਾ ਰਹੇ ਨੇ।
0: ਜੀ ਜੀ।
1: ਵਣ ਮਹੋਤਸਵ ਦੇ ਮਾਧਿਅਮ ਨਾਲ ਰੁੱਖਾਂ ਦੀ ਕਟਾਈ ਕੰਮ ਕਰਕੇ ਜਲ ਦੀ ਸਮੱਸਿਆ ਨੂੰ ਖਤਮ ਕਰਨਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਅਤੇ ਆਪਣੇ ਆਪ ਹੀ ਜਿਹੜੀ ਜਲ ਦੀ ਸਮੱਸਿਆ ਹੈ ਉਹ ਵੀ ਥੋੜ੍ਹੀ ਘੱਟ ਹੋ ਜਾਏ।
0: ਜਿਸ ਕਿ ਪਰਮੀਤ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਮਨੁੱਖ ਦੇ ਸਰੀਰ ਲਈ ਇੱਕ ਮਤਲਬ ਸਾਹ ਲੈਣ ਲਈ ਫੇਫੜਿਆਂ ਦੀ ਬੜੀ ਜ਼ਰੂਰਤ ਹੁੰਦੀ ਹੈ ਨਾ, ਕਿ ਅਤੇ ਧਰਤੀ ਜਿਹੜੀ ਹੈ ਸਾਡੀ, ਧਰਤੀ ਲਈ ਰੁੱਖ ਉਸਦੇ ਫੇਫੜੇ ਹਨ।
1: ਜੀ,
0: ਹੈ ਨਾ। ਕਹਿੰਦੇ ਨੇ ਨਾ ਕਿ ਉਹ ਕਦੇ ਕਦੇ ਰੀਲਸ ਵਿੱਚ ਤੁਸੀਂ ਦੇਖਦੇ ਹੋ ਨਾ, ਕੋਈ ਕੋਈ ਫੋਟੋ ਹੁੰਦਾ ਨਾ ਜਿਸ ਵਿੱਚ ਪੂਰੇ ਉਹ ਉੱਪਰੋਂ ਲਈ ਗਈ ਹੁੰਦੀ ਹੈ ਨਾ ਫੋਟੋ, ਤੇ ਉਸਦੇ ਪੂਰੇ ਜੰਗਲ ਜਿਹੜੇ
1: ਫੇਫੜੇ
0: ਨਹੀਂ ਉਹ ਪੂਰੇ ਫੇਫੜੇ ਬਣੇ ਹੁੰਦੇ ਨਾ,
1: ਤੇ
0: ਕਹਿੰਦੇ ਨੇ ਨਾ ਕਿ ਜਿਸ ਤਰ੍ਹਾਂ ਸਾਡੇ ਫੇਫੜੇ ਜ਼ਰੂਰੀ ਹਨ ਇਸ ਇਨਸਾਨ ਲਈ, ਜਿਹੜੇ ਰੁੱਖ ਹਨ ਉਹ ਮਤਲਬ ਜੰਗਲ ਜਿਹੜੇ ਨੇ ਉਹ ਸਾਡੇ ਫੇਫੜੇ ਹਨ, ਤੇ ਜਿਹੜੇ ਰੁੱਖ ਹੁੰਦੇ ਨੇ ਇਹ ਤੇ ਸਾਰੇ ਜਾਣਦੇ ਹਨ ਕਿ ਰੁੱਖ ਜਿਹੜੇ ਨੇ ਕਿ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੇ ਹਨ ਤੇ ਸਾਨੂੰ ਆਕਸੀਜਨ ਦਿੰਦੇ ਹਨ ਤੇ ਸਾਡੀ ਹਵਾ ਨੂੰ ਸ਼ੁੱਧ ਕਰਦੇ ਹਨ,
1: ਪ੍ਰਦੂਸ਼ਣ ਨੂੰ
0: ਘਟਾਉਂਦੇ ਹਨ, ਹੈ ਨਾ। ਕਹਿੰਦੇ ਕਿ ਵਰਖਾ ਦਾ ਜਿਹੜਾ ਚੱਕਰ ਹੈ ਨਾ ਚੱਲਦਾ ਰਹਿੰਦਾ ਹੈ ਨਾ, ਮਤਲਬ ਕਿ ਸੀਮਿਤ ਰਹਿੰਦਾ ਹੈ, ਸੰਤੁਲਨ ਬਣਾਏ ਰਹਿੰਦਾ ਹੈ ਨਾ, ਤੇ ਧਰਤੀ ਦਾ ਜਿਹੜਾ ਤਾਪਮਾਨ ਹੈ ਉਸਨੂੰ ਵੀ ਘਟਾਉਂਦੇ ਹਨ।

0: ਜੀ, ਵਨਾਂ ਦੀ ਕਟਾਈ ਦੀ ਵਜ੍ਹਾ ਨਾਲ ਹਰ ਸਾਲ ਕਿਸੇ ਨਾ ਕਿਸੇ ਥਾਂ 'ਤੇ ਕੋਈ ਨਾ ਕੋਈ ਆਪਦਾ ਆ ਜਾਂਦੀ ਹੈ।
1: ਜੀ ਜੀ ਹੋ ਤਾਂ ਹੈ
0: ਜੀ। ਜਿਵੇਂ ਕਿ ਤੁਸੀਂ ਵੇਖੋ ਕਿ ਜਿਹੜੇ ਜੜ੍ਹਾਂ ਨੇ ਸਾਡੇ ਰੁੱਖਾਂ ਦੀਆਂ, ਉਹ ਮਿੱਟੀ ਨੂੰ ਪਕੜ ਕੇ ਰੱਖਦੀਆਂ ਨੇ।
1: ਜੀ ਜੀ।
0: ਅੱਜ ਕੱਲ੍ਹ ਇੰਨੀ ਜ਼ਿਆਦਾ ਕਟਾਈ ਹੋ ਰਹੀ ਹੈ ਰੁੱਖਾਂ ਦੀ, ਜਿਸ ਦੇ ਨਾਲ ਨਾਲ ਕੀ ਹੋ ਰਿਹਾ ਹੈ, ਸੜਕਾਂ ਜਿਹੜੀਆਂ ਨੇ ਉਹ ਖਿਸਕਦੀਆਂ ਜਾਂਦੀਆਂ ਨੇ।
1: ਹਾਂ, ਜਿਵੇਂ ਕਿ ਪਰਮੀਤ ਜੀ ਤੁਸੀਂ ਸੁਣਿਆ ਹੋਵੇਗਾ, ਸਾਡੇ ਮਤਲਬ ਦੋਸਤਾਂ ਨੇ ਵੀ ਸੁਣਿਆ ਹੋਏਗਾ ਕਿ ਇੱਕ ਉਪਜਾਊ ਮਿੱਟੀ ਨੂੰ, ਹੈ ਨਾ, ਜਦੋਂ ਅਸੀਂ ਰੁੱਖ ਕੱਟ ਲੈਂਦੇ ਹਾਂ ਤੇ ਵਰਖਾ ਨਾਲ ਕੀ ਹੁੰਦਾ ਕਿ ਸਾਰੀ ਉਪਜਾਊ ਮਿੱਟੀ ਜਿਹੜੀ ਹੈ
0: ਚਲੀ
1: ਬਹਿ ਜਾਂਦੀ ਹੈ। ਤੇ ਕਹਿੰਦੇ ਨੇ ਕਿ ਸਾਰੇ ਵੈਸੇ ਜਾਣਦੇ ਹੋਣਗੇ ਕਿ ਇੱਕ ਉਪਜਾਊ ਮਿੱਟੀ ਨੂੰ ਬਣਨ ਲਈ
0: ਜੀ
1: 90 ਸਾਲ ਲੱਗਦੇ ਨੇ।
0: ਜੀ ਬਿਲਕੁਲ,
1: 90 ਸਾਲ ਕੋਈ ਮਜ਼ਾਕ ਦੀ ਗੱਲ ਨਹੀਂ ਹੈ, 90 ਸਾਲ ਲੱਗਦੇ ਨੇ। ਅਸੀਂ ਮਤਲਬ ਕਿ ਇੱਕ ਵਰਖਾ ਹੁੰਦੀ ਹੈ, ਜਿੱਥੇ ਕਿਤੇ ਰੁੱਖ ਨਹੀਂ ਹੁੰਦੇ ਉੱਥੇ ਵਰਖਾ ਹੁੰਦੀ ਹੈ, ਤੇ ਇਕਦਮ ਉਹ ਮਿੱਟੀ ਵਹਿ ਜਾਂਦੀ ਹੈ ਨਾ, ਤੇ ਸਾਰੀ, ਹੈ ਨਾ, ਤੇ ਥੱਲੇ ਕੀ ਰਹਿ ਜਾਂਦਾ, ਬੰਜਰ ਹੋ ਜਾਂਦਾ। ਲੇਕਿਨ ਉਸੇ ਥੋੜੀ ਜਿਹੀ ਮਿੱਟੀ ਨੂੰ ਬਣਨ ਲਈ ਪੂਰੇ 90 ਸਾਲ ਲੱਗਦੇ ਨੇ।
0: ਵਨ ਮਹੋਤਸਵ ਦਾ ਜਿਹੜਾ ਮਕਸਦ ਹੈ ਉਹ ਭਾਰਤ ਵਿੱਚ ਸਾਰੀਆਂ ਥਾਵਾਂ 'ਤੇ, ਕਿਸੇ ਇੱਕ ਥਾਂ 'ਤੇ ਨਹੀਂ, ਸਾਰੀਆਂ ਥਾਵਾਂ 'ਤੇ ਸਕੂਲਾਂ ਦੇ ਬੱਚਿਆਂ ਤੋਂ ਲੈ ਕੇ ਦਫ਼ਤਰੀ ਕੰਮ ਕਰਨ ਵਾਲੇ ਲੋਕਾਂ 'ਤੇ, ਹੋਰ ਬਾਕੀ ਜੋ ਵੀ ਜਿਹੜੇ ਜਿਹੜੇ ਥਾਂ 'ਤੇ ਜੋ ਵੀ ਕੰਮ ਕਰ ਰਹੇ ਨੇ, ਚਾਹੇ ਉਹ ਗੌਰਮੈਂਟ ਸੈਕਟਰ ਹੋਵੇ ਜਾਂ ਪ੍ਰਾਈਵੇਟ ਸੈਕਟਰ, ਦੋਨਾਂ ਸੈਕਟਰਾਂ 'ਤੇ ਉਹਨਾਂ ਨੇ ਮਤਲਬ ਕਿ ਇਸ ਦੀ ਇੰਪੋਰਟੈਂਸ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਪਹਿਲ ਕੀਤੀ ਹੈ।
1: ਜੀ ਜੀ ਜੀ। ਕਹਿੰਦੇ ਨੇ ਨਾ ਕਿ ਪਰਮੀਤ ਜੀ, ਭਾਰਤ ਦੀ, ਸਾਡੇ ਦੇਸ਼ ਦੀ ਸੰਸਕ੍ਰਿਤੀ ਵਿੱਚ ਰੁੱਖਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।
0: ਜੀ,
1: ਕਿਉਂਕਿ ਸਾਡੇ ਇੱਥੇ, ਸਾਡੇ ਦੇਸ਼ ਵਿੱਚ ਐਸੇ ਪਵਿੱਤਰ ਮਤਲਬ ਰੁੱਖ ਹਨ, ਜਿਵੇਂ ਕਿ ਅਸੀਂ ਕਹੀਏ ਕਿ ਪਿੱਪਲ ਦਾ ਦਰਖਤ, ਬਰਗਦ ਦਾ ਦਰਖਤ ਹੈ, ਹੋਰ ਵੀ ਹੁਣ ਨਿੰਮ ਦਾ ਦਰਖਤ ਹੈ।
0: ਜੀ ਜੀ ਜੀ ਜੀ। ਜਿਵੇਂ ਕਿ ਤੁਲਸੀ ਹੋ ਗਿਆ, ਜਿਸ ਨੂੰ ਪੂਜਿਆ ਵੀ ਜਾਂਦਾ,
1: ਪੂਜਿਆ ਵੀ ਜਾਂਦਾ ਹੈ ਨਾ, ਮਤਲਬ ਕਿ ਇਹਨਾਂ ਨੂੰ ਹਿੰਦੂ ਲੋਕ,
0: ਜਿਹੜੇ ਹਿੰਦੂ ਧਰਮ ਵਿੱਚ ਪੇੜ ਨੂੰ ਕੇਵਲ ਪ੍ਰਕਿਰਤੀ ਦਾ ਹਿੱਸਾ ਨਹੀਂ ਮੰਨਿਆ ਜਾਂਦਾ, ਬਲਕਿ ਦੇਵੀ ਦੇਵਤਾ ਵਾਂਗ ਉਸ ਨੂੰ ਵੀ ਪੂਜਿਆ ਜਾਂਦਾ ਹੈ।
1: ਪੂਜਿਆ ਜਾਂਦਾ ਹੈ, ਜਿਸ ਉਸਨੇ ਪਿੱਪਲ ਦੇ ਦਰਖਤ ਦੀ ਉਹ ਪੂਜਾ ਕਰਦੇ ਨੇ, ਤੁਲਸੀ ਨੂੰ ਸਵੇਰੇ, ਹੈ ਨਾ, ਤੁਲਸੀ ਆਪਣੇ ਘਰ ਦੇ ਬਾਹਰ ਲਗਾਉਂਦੇ ਨੇ, ਉਸਦੀ ਪੂਜਾ ਕਰਦੇ ਨੇ।
0: ਸ਼ਾਸਤਰ ਦੇ ਅਨੁਸਾਰ ਪੇੜਾਂ ਵਿੱਚ ਜੀਵਨ ਹੋਰ ਚੇਤਨਾ ਹੁੰਦੀ ਹੈ, ਇਸ ਲਈ ਉਹਨਾਂ ਨੂੰ ਪੂਜਿਆ ਹੋਰ ਸੁਰੱਖਿਆ ਦਿੱਤੀ ਜਾਂਦੀ ਹੈ। ਦੇਵਤਿਆਂ ਦਾ ਵਾਸ, ਦੇਵਤਿਆਂ ਨੇ ਕੀ ਕਿਹਾ, ਦਸ਼ ਕਪ ਸਪਾ ਵਾਣੀ, ਦਸ਼ ਵਣ ਸਮੋ ਹਦ, ਦਸ਼ ਹਦ ਸਮ ਪੁੱਤਰੋ, ਦਸ਼ ਪੁੱਤਰ ਸਮੋ ਧਰੋ, ਜਿਸ ਦਾ ਅਰਥ ਹੈ, ਦਸ ਖੂਹਾਂ ਦੇ ਬਰਾਬਰ ਇੱਕ ਕੂਆਂ ਹੋ, ਨਦੀ ਹੈ ਦਸ ਕੂਆਂ ਦੇ ਤਲਾਬ, ਦਸ ਦੇ ਬਰਾਬਰ ਇੱਕ ਪੁੱਤਰ ਹੋਰ, ਦਸ ਪੁੱਤਰਾਂ ਦੇ ਬਰਾਬਰ ਇੱਕ ਵਰਿਕਸ਼ ਹੈ।
1: ਅੱਛਾ, ਮਤਲਬ ਕਿ ਇਹਨਾਂ ਸਾਰਿਆਂ ਤੋਂ ਮਹਾਨ
0: ਇੱਕ ਰੁੱਖ ਹੁੰਦਾ ਹੈ, ਰੁੱਖ ਇੱਕ ਰੁੱਖ ਨੂੰ ਦਸ ਪੁੱਤਰਾਂ ਦੇ ਬਰਾਬਰ ਇੱਕ ਰੁੱਖ ਨੂੰ ਮੰਨਿਆ ਜਾਂਦਾ ਹੈ।
1: ਮਤਲਬ ਇਤਨੀ ਮਹਾਨਤਾ ਹੈ ਹਿੰਦੂਆਂ ਦੇ ਇਸ ਵਿੱਚ। ਅਗਰ ਕਹੀਏ ਤੇ ਸਾਰਿਆਂ ਨੂੰ ਇਸ ਦੀ ਮਹਾਨਤਾ ਦੇ ਬਾਰੇ ਸੋਚਣਾ ਚਾਹੀਦਾ। ਕਹਿੰਦੇ ਨੇ ਨਾ ਕਿ ਸਾਡੇ ਜਿਹੜੇ ਜੰਗਲ ਨੇ, ਭਾਰਤ ਦੇ ਜਿਹੜੇ ਜੰਗਲ ਨੇ, ਉਸ ਵਿੱਚ ਸਾਡੇ ਰਿਸ਼ੀ ਮੁਨੀਆਂ ਨੇ ਵੀ ਤਪ ਕੀਤਾ ਹੈ, ਕਿਉਂਕਿ ਪਹਿਲੇ ਕਹਿੰਦੇ ਨੇ ਕਿ ਗਿਆਨ ਪ੍ਰਾਪਤ ਕਰਨ ਲਈ
0: ਜੀ
1: ਜਿਹੜੇ ਸਾਡੇ ਬਜ਼ੁਰਗ ਸਨ, ਜਿਹੜੇ ਸਾਡੇ ਮਹਾਨ ਵਿਅਕਤੀ ਜਿਹੜੇ ਸਨ, ਉਹ ਜੰਗਲਾਂ ਵਿੱਚ ਚਲੇ ਜਾਂਦੇ ਸਨ।
0: ਜੀ ਬਿਲਕੁਲ।
1: ਕਿਉਂ ਚਲੇ ਜਾਂਦੇ ਸਨ?
0: ਕਿਉਂਕਿ ਉਹਨਾਂ ਨੂੰ ਉਧਰ ਸਕੂਨ ਮਿਲਦਾ ਸੀ,
1: ਨਾ ਪੰਛੀਆਂ ਦੀ ਆਵਾਜ਼ਾਂ, ਜਾਨਵਰਾਂ ਦੀ ਆਵਾਜ਼
0: ਨਾਲ, ਗੁਰੂਕੁਲ ਵੀ ਜਿਹੜੇ ਹੁੰਦੇ ਸੀ।
1: ਜੀ ਜੀ ਜੀ ਜੀ। ਗੁਰੂਕੁਲ ਵੀ ਵਣ ਵਿੱਚ ਹੁੰਦੇ ਸਨ। ਜੀ ਜੀ। ਮਤਲਬ ਸਾਡੇ ਕਹਿੰਦੇ ਕਿ ਧਾਰਮਿਕ ਗ੍ਰੰਥਾਂ ਵਿੱਚ ਵੀ ਰੁੱਖ ਲਗਾਉਣ ਦੇ ਜਿਹੜੇ ਪੁੰਨ ਕੰਮ ਹੈ ਨਾ, ਬੜੇ ਦੱਸੇ ਗਏ ਹਨ ਸਾਡੇ ਧਾਰਮਿਕ। ਅਸੀਂ ਅੱਜ ਕੱਲ੍ਹ ਦੀ ਜਿਹੜੀ ਦੌੜ ਵਾਲੀ ਜਿਹੜੀ ਜ਼ਿੰਦਗੀ ਵਿੱਚ ਅਸੀਂ ਇਹ ਚੀਜ਼ਾਂ ਬਹੁਤ ਘੱਟ ਮਤਲਬ ਪੜ੍ਹਦੇ ਹਾਂ, ਸੁਣਦੇ ਹਾਂ ਨਾ, ਇਸ ਕਰਕੇ ਸਾਨੂੰ ਇਸ ਦੀ ਮਹਾਨਤਾ ਦੇ ਬਾਰੇ ਵਿੱਚ ਪਤਾ ਨਹੀਂ ਹੈ। ਹਾਂ ਜੀ।
0: ਭਾਰਤ ਸਰਕਾਰ ਹੋਰ ਵਿਭਿੰਨ ਰਾਜ ਸਰਕਾਰ ਦੁਆਰਾ ਵਨਾਂ ਦੀ ਸੁਰੱਖਿਆ ਲਈ ਕਈ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਯੋਜਨਾਵਾਂ ਦਾ ਮੁੱਖ ਉਦੇਸ਼ ਪਰਿਆਵਰਣ ਨੂੰ ਸੰਤੁਲਿਤ ਬਣਾਉਣਾ ਹੈ।
1: ਜੀ ਜੀ ਜੀ। ਕਹਿੰਦੇ ਨੇ ਨਾ ਕਿ ਜਿਸ ਤਰ੍ਹਾਂ ਧਰਤੀ ਉੱਤੇ ਜਿਹੜੇ ਜੀਵ ਰਹਿੰਦੇ ਨੇ ਨਾ, ਜਿਹੜੇ ਉਹ ਜੀਵ ਰਹਿੰਦੇ ਨੇ, ਕਹਿੰਦੇ ਨੇ ਕਿ ਉਹ ਕਿਸ ਤੇ, ਧਰਤੀ ਤੇ ਹੀ, ਮਤਲਬ ਕਿ ਰੁੱਖਾਂ ਤੇ ਹੀ,
0: ਜੀ ਰੁੱਖਾਂ ਤੇ ਹੀ ਆਪਣਾ ਬਸੇਰਾ ਬਣਾਉਂਦੇ ਨੇ।
1: ਜੀ,
0: ਇਹਨਾਂ ਸਕੀਮਾਂ ਨੂੰ ਮੈਂ ਡਿਟੇਲ ਵਿੱਚ ਮੈਂਸ਼ਨ ਕਰਨਾ ਚਾਹੁੰਦੀ ਹਾਂ, ਜਿਵੇਂ ਕਿ ਅੰਮ੍ਰਿਤ ਵਰਿਕਸ਼ ਅੰਦੋਲਨ।
1: ਜੀ ਜੀ।
0: ਇਸ ਯੋਜਨਾ ਦੇ ਤਹਿਤ ਨਾਗਰਿਕਾਂ ਨੂੰ ਵਨ ਮਹੋਤਸਵ ਦੇ ਦੌਰਾਨ ਪੌਦੇ ਲਗਾਉਣ ਲਈ ਫਾਈਨੈਂਸ਼ੀਅਲੀ ਇਨੀਸ਼ੀਏਟਿਵ ਦਿੱਤੇ ਜਾਂਦੇ ਹਨ, ਜਿੱਥੇ ਟੈਗ ਕੀਤੇ ਗਏ ਫੋਟੋ ਅਪਲੋਡ ਕਰਨ ਤੇ ਸਰਕਾਰ ਸਿੱਧੇ ਬੈਂਕ ਖਾਤੇ ਵਿੱਚ ਪੈਸੇ ਭੇਜਦੀ ਹੈ।
1: ਜੀ ਜੀ ਜੀ।
0: ਦੂਜੀ ਸਕੀਮ ਹੈ ਇੱਕ ਰੁੱਖ ਮਾਂ ਦੇਣਾ।
1: ਜੀ।
0: ਵਨ ਟ੍ਰੀ ਫੋਰ ਮਦਰ ਹਾਲ ਹੀ ਵਿੱਚ ਸ਼ੁਰੂ ਕੀਤੀ

0: ਦਿੱਤੇ ਗਏ ਰਾਸ਼ਟਰਵਿਆਪੀ ਅਭਿਆਨ ਦਾ ਮੁੱਖ ਉਦੇਸ਼ ਵਨ ਮਹੋਤਸਵ ਦੇ ਦੌਰਾਨ ਹਰ ਨਾਗਰਿਕ ਨੂੰ ਆਪਣੀ ਮਾਂ ਦੇ ਸਨਮਾਨ ਇੱਕ ਪੌਦਾ ਲਗਾਉਣਾ ਚਾਹੀਦਾ ਹੈ ਹੋਰ ਆਪਣੀ ਮਾਂ ਦੇ ਸਨਮਾਨ ਵਿੱਚ ਉਸਨੂੰ ਉਸਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਰਮੇਸ਼ ਜੀ, ਨਗਰ ਵਨ ਯੋਜਨਾ ਇੱਕ ਹੋਰ ਸਕੀਮ ਹੈ।
1: ਜੀ ਜੀ,
0: ਵਨ ਮਹੋਤਸਵ ਦੇ ਦੌਰਾਨ ਸ਼ਹਿਰੀ ਖੇਤਰ ਵਿੱਚ ਨਗਰ ਵਨ ਵਿਕਾਸ ਕਰਨ ਦੇ ਲਈ ਇਸ ਯੋਜਨਾ ਦੇ ਤਹਿਤ ਵਿਸ਼ੇਸ਼ ਬਜਟ ਜਾਰੀ ਕੀਤੇ ਜਾ ਰਹੇ ਨੇ ਤਾਂ ਕਿ ਸ਼ਹਿਰਾਂ ਦੇ ਭੀਤਰ ਘਨੇ ਜੰਗਲ
1: ਜੀ ਜੀ
0: ਵੜਾਏ ਜਾ ਸਕਣ।
1: ਜੀ ਜੀ, ਹੈ ਨਾ, ਕਿਉਂਕਿ ਸਾਡੇ ਸ਼ਹਿਰਾਂ ਵਿੱਚ ਬਹੁਤ ਸਾਰੀ ਐਸੀ ਜਗ੍ਹਾ ਜਿਹੜੀ ਖਾਲੀ ਹੁੰਦੀਆਂ ਨੇ ਨਾ।
0: ਜੀ ਜੀ,
1: ਖਾਲੀ ਹੁੰਦੀ ਨੇ। ਅਗਰ ਅਸੀਂ
0: ਜੀ ਜੀ ਜਦੋਂ ਸਰਕਾਰ ਵੀ ਸਾਡੀ ਇੰਨੀ ਹੈਲਪ ਕਰ ਰਹੀ ਹੈ ਅੱਗੇ ਵੜਨ ਲਈ, ਸਾਡੇ ਜੰਗਲਾਂ ਨੂੰ ਅੱਗੇ ਵਧਾਉਣ ਲਈ, ਕ੍ਰਿਸ਼ਕ ਵਿਗਿਆਨ ਯੋਜਨਾ, ਮਤਲਬ ਕਿ ਬਾਕੀ ਜਿਹੜੇ ਮਤਲਬ ਇਸ ਚੀਜ਼ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਗੇ ਵੜਾਉਣ ਲਈ ਕਈ ਸਾਰੀਆਂ ਇਹੋ ਜਿਹੀਆਂ ਸਕੀਮਾਂ ਨੇ ਜਿਸ ਦੇ ਬਾਰੇ ਵਿੱਚ ਲੋਕਾਂ ਨੂੰ ਨਹੀਂ ਪਤਾ ਹੈ।
1: ਨਹੀਂ ਪਤਾ
0: ਜੀ, ਇਹ ਤੇ ਸਮਝ ਲਓ ਇਹ ਤੇ ਰਾਸ਼ਟਰ ਸਤਰ ਤੇ ਹੈ। ਹੁਣ ਹਰ ਰਾਜ ਦੇ ਅਲੱਗ ਅਲੱਗ ਸਕੀਮਸ ਨੇ। ਰਾਜ ਸਰਕਾਰ ਦੀ ਵਿਸ਼ੇਸ਼ ਵਨ ਮਹੋਤਸਵ ਯੋਜਨਾ, ਵਨ ਮਿੱਤਰ ਯੋਜਨਾ, ਮਤਲਬ ਕਿ ਵਨਾਂ ਨੂੰ ਮਿੱਤਰਾਂ ਦੇ ਵਾਂਗ
1: ਜੀ ਠੀਕ ਠੀਕ ਜੀ।
0: ਹਰਿਆਣਾ
1: ਕਿ ਜਿਸ ਤਰ੍ਹਾਂ ਕਿ ਅੱਜ ਕੱਲ ਕਟਾਈ ਬੜੀ ਮਤਲਬ ਬਹੁਤ ਜ਼ਿਆਦਾ ਹੋ ਰਹੀ ਹੈ
0: ਜੀ ਜੀ ਜੀ,
1: ਤੇ ਕਹਿੰਦੇ ਕਿ ਵਨ ਨੂੰ ਵੀ ਆਪਣਾ ਮਿੱਤਰ ਸਮਝਣਾ ਚਾਹੀਦਾ ਨਾ। ਤੇ ਪਰਮੀਤ ਜੀ, ਜਿਵੇਂ ਕਿ ਕਹਿੰਦੇ ਨੇ ਕਿ ਧਰਤੀ ਉੱਤੇ ਲੱਖਾਂ ਕਿਸਮਾਂ ਦੇ ਜੀਵ ਜੰਤੂ ਰਹਿੰਦੇ ਹਨ।
0: ਜੀ ਜੀ ਜੀ, ਬਿਲਕੁਲ। ਜਿਵੇਂ ਕਿ ਮਨੁੱਖ ਦੇ ਨਾਲ ਨਾਲ ਹੋਰ ਬਾਕੀ ਜੀਵ ਜੰਤੂ ਵੀ
1: ਜੀ ਜੀ
0: ਇਸ ਧਰਤੀ ਤੇ ਰਹਿੰਦੇ ਨੇ।
1: ਜੀ ਜੀ,
0: ਜਿਵੇਂ ਕਿ ਜੰਗਲ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਅੱਗ ਲੱਗ ਰਹੀ ਹੈ ਆਪਣੇ ਆਪ, ਜੰਗਲ ਖਾਲੀ ਹੋ ਰਹੇ ਨੇ, ਬਾਕੀ ਹੋਰ ਥਾਵਾਂ ਤੇ ਅਲੱਗ ਅਲੱਗ ਪ੍ਰਕਾਰ ਦੀਆਂ ਪ੍ਰਕਿਰਤਿਕ ਆਪਦਾਵਾਂ ਆ ਰਹੀਆਂ ਨੇ, ਉਸ ਨਾਲ ਕੀ ਹੋ ਰਿਹਾ ਹੈ ਸਾਡੇ ਜਿਹੜੇ ਵਾਈਲਡ ਲਾਈਫ ਦੇ ਐਨੀਮਲਸ ਨੇ, ਜੀਵ ਜੰਤੂ ਸਾਰੇ ਜਿਹੜੇ ਚਿੜੀਆਂ ਚਰਿੰਦੇ ਪਰਿੰਦੇ ਸਾਰੇ
1: ਜਿਹੜੇ ਰਹਿੰਦੇ ਨੇ ਤੇ ਉਹ
0: ਉਹਨਾਂ ਤੇ ਬਹੁਤ ਬੜੀ ਸਮੱਸਿਆ ਆ ਜਾਂਦੀ ਹੈ,
1: ਉਹਨਾਂ ਵਾਸਤੇ ਸੰਕਟ ਆ ਗਿਆ, ਮਤਲਬ ਆਪਣੇ ਥਾਂ ਤੋਂ ਵਾਂਝੇ ਹੋ ਰਹੇ ਨੇ।
0: ਬਿਲਕੁਲ,
1: ਉਹ ਪਿਛਲੇ ਦਿਨਾਂ ਤੁਸੀਂ ਗੁਜਰਾਤ ਵਿੱਚ ਵੇਖਿਆ ਹੋਣਾ ਹੈ ਨਾ,
0: ਜੀ ਜੀ ਜੀ,
1: ਇੱਕ ਨਿਊਜ਼ ਆਈ ਸੀ ਕਿ ਜਦੋਂ ਜੰਗਲ ਕੱਟ ਲਿਆ ਸੀ ਕੁਛ ਬਿਲਡਿੰਗਾਂ ਕੁਛ ਬਣਾਉਣ ਲਈ
0: ਜੀ,
1: ਤੇ ਕਾਫੀ ਜੰਗਲ ਕੱਟ ਲਏ ਸਨ। ਗੁਜਰਾਤ ਮੰਨਿਆ ਜਾਂਦਾ ਹੈ ਕਿ ਬਹੁਤ ਵੱਡੇ
0: ਜੰਗਲਾਂ ਲਈ,
1: ਹੈ ਨਾ, ਜੰਗਲ ਲਈ ਮੰਨਿਆ ਜਾਂਦਾ ਹੈ, ਤੇ ਉਹ ਕੱਟ ਲਏ ਸਨ ਤਾਂ ਕਿੰਨੇ ਜਾਨਵਰ ਬੇਘਰ ਹੋ ਗਏ ਸਨ ਆਪਣੇ ਘਰਾਂ ਤੋਂ। ਉਸ ਨਾਲ ਕੀ ਹੋ ਰਿਹਾ ਕਿ ਸਾਡੀ ਜਿਹੜੀ ਪ੍ਰਜਾਤੀਆਂ ਹਨ ਜੰਗਲ ਵਿੱਚ, ਜਿੰਨੀ ਵੀ ਸਾਨੂੰ ਨਹੀਂ ਪਤਾ ਕਿ ਸਾਡੇ ਜੰਗਲ ਵਿੱਚ ਕਿੰਨੀਆਂ ਪ੍ਰਜਾਤੀਆਂ ਹਨ, ਮਗਰ ਜਿਹੜੇ ਜੰਗਲ ਵਿਭਾਗ ਨਾਲ ਜਿਹੜੇ ਜੁੜੇ ਹੁੰਦੇ ਨੇ ਉਹ ਜਾਣਦੇ ਹਨ ਕਿ ਸਾਡੇ ਜਾਨਵਰਾਂ ਦੀ ਕਿੰਨੀ ਪ੍ਰਜਾਤੀਆਂ ਹਨ। ਤੇ ਕਹਿੰਦੇ ਨੇ ਕਿ ਜੰਗਲ ਕੱਟਣਾ ਜਿਹੜੀ ਜਿੰਨੀ ਵੀ ਪ੍ਰਜਾਤੀਆਂ ਸਾਡੀ ਹੈ ਨਾ, ਉਹ ਲੋਕ ਹੋ ਰਹੀ ਹੈ ਨਾ।
0: ਜੀ ਜੀ ਜੀ, ਅੱਜ ਦੇ ਸਮੇਂ ਵਿੱਚ ਅਗਰ ਜਿਸ ਤਰ੍ਹਾਂ ਜਲਵਾਯੂ ਬਹੁਤ ਵੱਡੀ ਚੇਤਨਾ ਬਣ ਗਈ ਹੈ।
1: ਜੀ ਜੀ
0: ਜੀ, ਪਹਿਲਾਂ ਤੋਂ ਵੱਧ ਗਰਮੀ ਵੱਧ ਰਹੀ ਹੈ।
1: ਹਾਂ, ਗਰਮੀ ਮਤਲਬ ਕਿ ਨਹੀਂ, ਵੱਧ ਗਰਮੀ ਤੇ ਵੱਧ ਰਹੀ ਹੈ, ਲੇਕਿਨ ਕਹਿੰਦੇ ਨੇ ਕਿ ਗਰਮੀ ਜਿਹੜੀ ਹੈ ਹੋਰ ਐਕਸਟ੍ਰੀਮ
0: ਲੈਵਲ ਤੇ ਹੋ ਰਹੀ ਹੈ।
1: ਐਕਸਟ੍ਰੀਮ ਲੈਵਲ ਤੇ ਹੋ ਰਹੀ ਹੈ ਨਾ।
0: ਜੀ ਜੀ,
1: ਤੇ ਕਿਸੇ ਜਗ੍ਹਾ ਮੀਂਹ ਬਹੁਤ ਪੈ ਰਿਹਾ ਹੈ
0: ਜੀ।
1: ਤੁਸੀਂ ਪਿਛਲੇ ਦਿਨੇ ਦੇਖਿਆ ਹੋਗਾ ਸਾਡੇ ਕਸ਼ਮੀਰ ਵਿੱਚ,
0: ਜੀ
1: ਤੁਸੀਂ ਦੇਖਿਆ ਹੋਣਾ ਨਾ ਪਿਛਲੇ ਦਿਨ ਕੀ ਹੋਇਆ ਸੀ,
0: ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ, ਅਨਐਕਸਪੈਕਟਿਡ ਮੀਂਹ ਸੀ।
1: ਜੀ, ਕਦੇ ਕਦੇ ਕੀ ਹੁੰਦਾ ਸੀ ਕਿਸੇ ਜਗ੍ਹਾ ਨਹੀਂ ਹੁੰਦਾ ਸੀ। ਅਸੀਂ ਪਿਛਲੇ ਦਿਨਾਂ ਇੱਕ ਜਗ੍ਹਾ ਗਏ ਹੋਏ ਸਨ ਤੇ ਅੱਗੇ ਹੋਇਆ ਸਾਂ, ਤਾਂ ਉੱਥੇ ਕੀ ਹੋਇਆ ਕਿ ਇੱਕਦਮ
0: ਜੀ ਮੀਂਹ ਪੈ ਗਿਆ,
1: ਇੱਕਦਮ ਮੀਂਹ ਪੈ ਗਿਆ। ਮੀਂਹ ਕੀ ਉਹ ਜਿਹੜੇ ਕਹਿੰਦੇ ਨੇ ਹੇਲ ਸਟੋਨਸ, ਉਹ ਵੀ ਪੈਣੇ ਸ਼ੁਰੂ ਹੋ ਗਏ।
0: ਅੱਛਾ ਅੱਛਾ ਅੱਛਾ,
1: ਤੇ ਅੱਧੀ ਜਗ੍ਹਾ ਤੇ ਦੇਖਿਆ ਬਿਲਕੁਲ ਸੁੱਕਾ ਸੀ।
0: ਹਾਂ ਹਾਂ,
1: ਮਤਲਬ ਇਹ ਸਾਰਾ ਕੁਝ ਕੀ ਹੈ, ਇਹ ਸਾਰਾ ਮੈਨੂੰ ਲੱਗਦਾ ਕਿ ਵਾਤਾਵਰਨ ਦਾ ਜਿਹੜਾ ਇਹ ਹੋ ਰਿਹਾ ਨਾ, ਵਿਭਿੰਨਤਾ ਜਿਹੜੀ ਹੋ ਰਹੀ ਹੈ ਨਾ,
0: ਦੇਰ ਆਈ ਹੈ ਸਾਰਾ ਮਨੁੱਖ ਦੇ ਰਾਈ
1: ਹੋ ਰਿਹਾ ਜੀ, ਜਿਹੜਾ ਇਹ ਸਭ ਕੁਝ ਅਸੀਂ ਇਸ ਤੋਂ ਦੋਸ਼ ਇਸ ਦਾ ਦੋਸ਼ ਅਸੀਂ
0: ਕੁਦਰਤ ਨੂੰ ਨਹੀਂ ਦੇ ਸਕਦੇ
1: ਨਾ, ਅਸੀਂ ਇਸ ਦਾ ਦੋਸ਼ ਕਿਸ ਨੂੰ ਦੇਵਾਂਗੇ, ਇਹ ਸਾਡਾ ਹੀ ਆਪਣਾ ਹੀ ਦੋਸ਼ ਹੈ ਨਾ।
0: ਜੀ ਬਿਲਕੁਲ।
1: ਔਰ ਪਰਮੀਤ ਜੀ, ਪਹਿਲੇ ਕੀ ਹੁੰਦਾ ਸੀ, ਪਹਿਲੇ ਅਸੀਂ ਆਪਣੀ ਕਿਤਾਬਾਂ ਵਿੱਚ ਪੜ੍ਹਿਆ ਹੈ ਨਾ, ਅੱਜ ਬੱਚੇ ਵੀ ਪੜ੍ਹ ਰਹੇ ਨੇ ਕਿ ਆਦੀ ਮਾਨਵ ਜਿਹੜਾ ਸੀ
0: ਜੀ ਬਿਲਕੁਲ
1: ਕਿੱਥੇ ਰਹਿੰਦਾ ਸੀ,
0: ਵਨਾਂ ਵਿੱਚ
1: ਜੰਗਲਾਂ ਵਿੱਚ ਰਹਿੰਦਾ ਸੀ, ਹੈ ਨਾ
0: ਜੀ।
1: ਤੇ ਰੋਟੀ ਵੀ ਉਹਨਾਂ ਦੀ,
0: ਜਿਹੜੇ ਆਦਿ ਮਾਨਵ ਸੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਫਾਇਰ ਇਨਵੈਂਟ ਕੀਤੀ ਉਸ ਟਾਈਮ ਤੇ। ਹੋਰ ਜਦੋਂ ਫਾਇਰ ਇਨਵੈਂਟ ਹੋਈ ਤੇ ਨੈਚੁਰਲੀ ਉਹਨਾਂ ਨੇ ਕੁਦਰਤੀ ਤੌਰ ਤੇ ਪੇੜ ਪੌਦੇ ਉਗਾਉਣੇ ਸ਼ੁਰੂ ਕੀਤੇ,
1: ਪੇੜ ਪੌਦੇ ਉਗਾਉਣੇ ਸ਼ੁਰੂ, ਨਹੀਂ ਮਤਲਬ ਆਲਰੇਡੀ ਜੰਗਲ ਭਰੇ ਹੋਏ ਸਨ
0: ਜੀ
1: ਪਹਿਲੇ ਤੋਂ ਜਾਣ,
0: ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਲਈ ਫਰੂਟਫੁਲ ਕਿਹੜਾ ਫਰੂਟ ਹੈ ਕਿਹੜਾ ਨਹੀਂ ਹੈ। ਉਹਨਾਂ ਨੂੰ ਜਦੋਂ ਉਹਨਾਂ ਨੇ ਟੇਸਟ ਕੀਤਾ ਜੀ, ਟੇਸਟ ਕੀਤਾ ਇਹ ਸਾਰਾ ਕੱਖ ਕੁਝ ਇਹਨਾਂ ਨੂੰ ਪਤਾ ਚੱਲਿਆ ਇਸ ਦੇ ਬਾਰੇ ਵਿੱਚ, ਫਿਰ ਉਹਨੇ ਵੱਧ ਤੋਂ ਵੱਧ ਹੋਰ ਮਤਲਬ ਜੰਗਲਾਂ ਨੂੰ
1: ਕੱਟਣਾ ਸ਼ੁਰੂ ਕਰ ਦਿੱਤਾ, ਹੈ ਨਾ
0: ਜੀ ਜੀ।
1: ਮਤਲਬ ਜਦ ਉਹਨਾਂ ਨੇ ਇਜਾਦ ਕੀਤਾ ਤਾਂ ਫਿਰ ਉਹਨਾਂ ਨੇ ਜੰਗਲ ਵੀ ਕੱਟਣੇ ਸ਼ੁਰੂ ਕਰ ਦਿੱਤੇ, ਫਿਰ ਅੱਗੇ ਅੱਗੇ ਤਰੱਕੀ ਕਰਦਾ ਰਿਹਾ ਤੇ ਮਨੁੱਖ ਨੇ ਕੀ ਕੀਤਾ
0: ਜੀ, ਆਪਣੀ ਲਈ ਸਾਰਾ ਕੁਝ ਕੀਤਾ,
1: ਮਤਲਬ
0: ਇੰਡਸਟਰੀਜ਼ ਖੜੇ ਕਰਨ ਲਈ,
1: ਹੈ ਨਾ, ਮਕਾਨ ਬਣਾਉਣ ਲਈ
0: ਜੀ,
1: ਮਕਾਨ ਮੈਂ ਲੁੱਖਾਂ ਦੀ ਕਟਾਈ ਕੀਤੀ
0: ਜੀ,
1: ਆਪਣੀ ਖੇਤੀਬਾੜੀ ਨੂੰ

0: ਜੀ
1: ਅੱਗੇ ਵਧਾਉਣ ਲਈ
0: ਜੀ ਜੀ
1: ਮਤਲਬ ਪੂਰਾ ਪਲੇਨ ਕਰਨ ਲਈ ਉਹਨਾਂ ਨੇ ਰੁੱਖ ਕੱਟਣੇ ਸ਼ੁਰੂ ਕੀਤੇ। ਪਹਿਲੇ ਪਿੰਡ ਤੁਸੀਂ ਦੇਖਿਆ ਹੋਣਾ ਪਰਮੀਤ ਜੀ, ਪੂਰੇ ਜੰਗਲ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਤੇ ਅੱਜ ਅਗਰ ਕਦੇ ਜਾਓ
0: ਜੀ
1: ਕਿਤੇ ਪਿੰਡਾਂ ਵਿੱਚ ਜਾਓ ਤਾਂ ਕੀ ਹੁੰਦਾ,
0: ਔਰ ਇੰਨੇ ਰੁੱਖ ਨਹੀਂ ਹੁੰਦੇ ਉਸ ਜਗ੍ਹਾ ਤੇ, ਕੁਝ ਹੋਰ ਹੁੰਦਾ ਸੀ, ਅੱਜ ਜਾਓ ਤੇ ਕੁਝ ਇੰਡਸਟਰੀ ਖੜਾ ਹੀ ਹੋ ਜਾਂਦਾ, ਨਵਾਂ ਕੁਝ ਹੁੰਦਾ ਵੇਖਣ ਲਈ।
1: ਹਾਂ, ਅਸੀਂ ਕਸ਼ਮੀਰ ਵਿੱਚ ਰਹਿੰਦੇ ਹਾਂ ਨਾ, ਅਸੀਂ ਬਾਰਾਮੂਲੇ ਤੇ ਰਸਤਾ
0: ਜੀ ਜਿਸ ਜੀ ਜੀ ਜੀ ਬਾਰਾਮੂਲੇ ਜਾਓ ਤੇ ਤੁਸੀਂ ਅੱਜ ਨਵੀਂ ਨਵੀਂ ਚੀਜ਼ਾਂ ਵੇਖਦੇ ਹੋ,
1: ਦੇਖਦੇ ਹੋ ਨਾ
0: ਜੀ।
1: ਮਤਲਬ ਜੰਗਲ ਕਿਤੇ ਕਿਸੇ ਵੀ ਪਿੰਡ ਵਿੱਚ ਦੇਖੋ ਤੇ ਜੰਗਲ ਕਿਤੇ ਰਹੇ, ਜੰਗਲ ਅੱਧੇ ਤੋਂ ਜ਼ਿਆਦਾ ਕੱਟਣੇ ਸ਼ੁਰੂ ਹੋ ਗਏ ਨਾ
0: ਜੀ। ਬਿਲਕੁਲ,
1: ਮਤਲਬ ਇਹ ਜਿਹੜਾ ਇਹ ਸਭ ਕੁਝ ਜਿਹੜਾ ਮਨੁੱਖ ਕਰ ਰਿਹਾ ਹੈ, ਉਹਨੂੰ ਲੱਗਦਾ ਹੈ ਕਿ ਸ਼ਾਇਦ ਉਹ ਆਪਣੀ ਤਰੱਕੀ ਕਰ ਰਿਹਾ,

0: ਕਿ ਬਾਰਾਮੂਲੇ ਤੇ ਰਸਤਾ
1: ਜੀ ਜਿਸ ਜੀ ਜੀ ਜੀ ਬਾਰਾਮੂਲੇ ਜਾਓ ਤੇ ਤੁਸੀਂ ਅੱਜ ਨਵੀਂ ਨਵੀਂ ਚੀਜ਼ਾਂ ਵੇਖਦੇ ਹੋ
0: ਦੇਖਦੇ ਹੋ ਨਾ ਜੀ ਮਤਲਬ ਜੰਗਲ ਕਿਤੇ ਕਿਸੇ ਪਿੰਡ ਵਿੱਚ ਦੇਖੋ ਤੇ ਜੰਗਲ ਕਿਤੇ ਰਹੇ
1: ਜੀ
0: ਜੰਗਲ ਤੋਂ ਜ਼ਿਆਦਾ ਕੱਟਣੇ ਸ਼ੁਰੂ ਹੋ ਗਏ ਨਾ
1: ਜੀ ਬਿਲਕੁਲ
0: ਮਤਲਬ ਇਹ ਜਿਹੜਾ ਇਹ ਸਭ ਕੁਝ ਜਿਹੜਾ ਮਨੁੱਖ ਕਰ ਰਿਹਾ ਹੈ ਉਹਨੂੰ ਲੱਗਦਾ ਹੈ ਕਿ ਸ਼ਾਇਦ ਉਹ ਆਪਣੀ ਤਰੱਕੀ ਕਰ ਰਿਹਾ ਲੇਕਿਨ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਇਹ ਸਾਰਾ ਕੁਝ ਜਿਹੜਾ ਹੈ ਨਾ ਆਪਣੇ ਭਵਿੱਖ ਲਈ
1: ਜੀ
0: ਭਵਿੱਖ ਨੂੰ ਬਰਬਾਦ ਕਰ ਰਿਹਾ
1: ਬਿਲਕੁਲ ਬਿਲਕੁਲ 1970 ਦੇ ਦਸ਼ਕ ਵਿੱਚ ਭਾਰਤ ਦਾ ਇੱਕ ਇਤਿਹਾਸਿਕ ਹੋਰ ਅਹਿੰਸਕ ਪੂਰਵਕ
0: ਜੀ
1: ਮਤਲਬ ਕਿ ਇਸ ਟਾਈਮ ਤੇ ਕੀ ਹੋਇਆ ਸੀ ਅਹਿੰਸਾ ਵੀ ਬਹੁਤ ਜ਼ਿਆਦਾ ਹੋਈ ਸੀ ਮਾਰ ਕੁੱਟ ਵੀ ਬਹੁਤ ਜ਼ਿਆਦਾ ਹੋਈ ਜਿਸ ਦੇ ਨਾਲ ਕੀ ਕੀਤਾ ਇਸ ਦੀ ਸ਼ੁਰੂਆਤ 1977 ਤੇ ਤਤਕਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹੋਇਆ ਜਿਵੇਂ ਨੇ ਮਹਿਲਾਵਾਂ ਨੇ ਕੀ ਕੀਤਾ ਔਰਤਾਂ ਨੇ ਕੀ ਕੀਤਾ ਗਲੇ ਲੱਗ ਕੇ ਰੁੱਖਾਂ ਦੇ ਨਾਲ ਉਹਨਾਂ ਨੇ ਰੁੱਖਾਂ ਨੂੰ ਕੱਟਣ ਨਹੀਂ ਦਿੱਤਾ
0: ਪਾਣੀ ਹੈ ਤਾਂ ਕੱਲ ਹੈ
1: ਜੀ ਜਲ ਹੀ ਜੀਵਨ ਹੈ
0: ਜੀ ਜੰਗਲ ਹੈ ਤਾਂ ਪਾਣੀ ਵੀ ਹੈ
1: ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੁੱਖ ਜਿਹੜੇ ਨੇ ਉਹ ਆਪਣੇ ਅੰਦਰ ਪਾਣੀ ਸੋਖਦੇ ਨੇ ਜਿਵੇਂ ਕਿ ਅਸੀਂ ਕੈਕਟਸ ਦੇ ਪੌਦੇ ਦੀ ਗੱਲ ਕਰੀਏ ਜਿਸ ਨੂੰ ਨਾਗਫਨੀ ਵੀ ਕਿਹਾ ਜਾਂਦਾ ਹੈ ਨਾਗਫਨੀ ਪੌਦਾ ਜਿਹੜਾ ਵੇਖਣ ਵਿੱਚ ਇੰਨਾ ਅੱਛਾ ਨਹੀਂ ਹੁੰਦਾ ਲੋਕੀ ਉਸਦਾ ਮਜ਼ਾਕ ਵੀ ਉਡਾਉਂਦੇ ਨੇ ਕਿ ਇਹ ਕੀ ਇਹ ਕੰਡਿਆਂ ਵਾਲਾ ਪੌਦਾ ਹੈ ਲੇਕਿਨ ਤੁਹਾਨੂੰ ਨਹੀਂ ਪਤਾ ਕਿ ਇਸ ਦੇ ਅੰਦਰ ਕਿੰਨਾ ਸਾਰਾ ਪਾਣੀ
0: ਹੁੰਦਾ
1: ਗੋਰੀਆ ਨਾਂ ਦੀ ਇੱਕ ਪੰਛੀ ਹੈ ਉਹ ਕੀ ਕਰਦਾ ਹੈ ਉਹ ਇਸ ਤੋਂ ਪਾਣੀ ਪੀਂਦਾ ਹੈ ਔਰ ਉਸਦੀ ਪਿਆਸ ਜਿਹੜਾ ਰੇਗਿਸਤਾਨ ਚ ਉਹੀ ਮਿਟਾਉਂਦਾ ਹੈ ਕੈਕਟਸ ਦਾ ਪੌਦਾ ਹੀ ਗੋਰੀਆ ਦੀ ਪਿਆਸ ਬੁਝਾਉਂਦਾ
0: ਹੈ
1: ਜੀ ਤੇ ਰੁੱਖਾਂ ਦੀ ਜੜ੍ਹਾਂ ਵਿੱਚ ਪਾਣੀ ਹੁੰਦਾ ਹੈ ਰੁੱਖਾਂ ਨੂੰ ਅਗਰ ਤੁਸੀਂ ਕੱਟੋ ਵੀ ਤੇ ਉਸ ਵਿੱਚੋਂ ਵੀ ਪਾਣੀ ਨਿਕਲਦਾ
0: ਹੈ
1: ਅਗਰ ਤੁਸੀਂ ਅੰਗੂਰ ਦੇ ਦਰਖਤ ਨੂੰ ਵੇਖੋਗੇ
0: ਜੀ
1: ਸਵੇਰੇ ਤੋਂ ਸ਼ਾਮ ਤੱਕ ਸ਼ਾਮ ਦੇ ਵੇਲੇ ਉਸ ਦੇ ਥੱਲੇ ਪਾਣੀ ਲੇਕਿਨ ਅੰਗੂਰ ਦੇ ਟਹਿਣੀਆਂ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਪੂਰਾ ਪਾਣੀ ਦਾ ਭਰਿਆ ਹੁੰਦਾ ਹੈ ਇਸ ਤਰ੍ਹਾਂ ਤੇ ਉਸਦੀ ਟਹਿਣੀ ਵਿੱਚ ਅਗਰ ਥੋੜਾ ਜਿਹਾ ਵੀ ਅਸੀਂ ਹਲਕਾ ਜਿਹਾ ਵੀ ਕੱਟ ਲਗਾਈਏ ਤੇ ਪਾਣੀ ਬਹਿਣਾ ਸ਼ੁਰੂ ਹੋ ਜਾਂਦਾ
0: ਹੈ ਉਹੀ ਕਹਿੰਦੇ ਨੇ ਕਿ ਜੇ ਅਗਰ ਜੰਗਲ ਕੱਟਦੇ ਜਾਣਗੇ ਤੇ ਪਾਣੀ ਕੀ ਹੋਏਗਾ ਪਾਣੀ ਸਿੱਧਾ ਉੱਪਰ ਉਹ ਥੱਲੇ ਆ ਕੇ ਥੱਲੇ ਡਿੱਗਦਾ ਜਾਏਗਾ ਉਪਜਾਊ ਮਿੱਟੀ ਵੀ ਖਤਮ ਹੋ ਜਾਏਗੀ ਤੇ ਸਾਡਾ ਭਵਿੱਖ ਜਿਹੜਾ ਹੈ ਹਮੇਸ਼ਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਗੰਭੀਰ ਹੋ ਜਾਏਗੀ ਨਾ ਸਮੱਸਿਆ ਤੇ ਪ੍ਰਦੂਸ਼ਣ ਦੀ ਅਗਰ ਗੱਲ ਕਰੀਏ ਤੇ
1: ਜੇ ਗੱਲ ਕਰੀਏ ਅਸੀਂ ਪ੍ਰਦੂਸ਼ਣ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਦੂਸ਼ਣ ਬਹੁਤ ਸਾਰੇ ਪ੍ਰਕਾਰ ਦੇ ਨੇ ਜਲ ਪ੍ਰਦੂਸ਼ਣ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਹੈ ਕਿ ਰੁੱਖਾਂ ਦੇ ਨਾਲ ਜਲ ਪ੍ਰਦੂਸ਼ਣ ਦਾ ਕੀ ਮੇਲ ਹੈ ਜਦੋਂ ਤੁਸਾਂ ਨੇ ਪਾਣੀ ਦੇ ਕਿਨਾਰੇ ਤੇ ਤੁਸੀਂ ਰੁੱਖ ਨਹੀਂ ਲਗਾਓਗੇ ਠੀਕ ਹੈ ਤੇ ਜਿਹੜਾ ਉਸਦੇ ਅੰਦਰ ਉਹ ਉੱਪਰ ਉਸਦੇ ਗ੍ਰੀਨ ਗ੍ਰੀਨ ਐਲਗੀ ਜਿਹੜਾ ਜਮ੍ਹਾਂ ਹੁੰਦਾ ਉਹ ਹੋਰ ਵੱਧ ਜਾਂਦਾ ਹੈ ਰੁੱਖਾਂ ਦੇ ਕਾਰਨ ਉਹ ਉਸਦੇ ਜੜ੍ਹਾਂ ਵਿੱਚ ਆ ਜਾਂਦਾ ਹੈ ਤੇ ਜਲ ਪ੍ਰਦੂਸ਼ਣ ਨਾਲ ਜਿਸ ਤਰ੍ਹਾਂ ਜੀਵ ਜੰਤੂ ਜਿਹੜਾ ਪਾਣੀ ਪੀਂਦੇ ਨੇ ਉਹ ਸਾਰਾ ਮਤਲਬ ਚਾਹੇ ਉਹ ਮੱਛਲੀਆਂ ਹੋਣ ਜਾਂ ਮਨੁੱਖਾਂ ਦੀ ਗੱਲ ਕਰੀਏ ਤੇ ਸਾਰਾ ਦੂਸ਼ਿਤ ਹੋ ਜਾਂਦਾ ਹੈ
0: ਮਤਲਬ ਕਿ ਕਹਿੰਦੇ ਨੇ ਕਿ ਪਲਾਸਟਿਕ ਸਾੜੇ ਨਾਲ ਕੀ ਹੁੰਦਾ ਕਿ ਜਿਹੜਾ ਧੂੰਆਂ ਨਿਕਲਦਾ ਹੈ ਨਾ
1: ਬਿਲਕੁਲ
0: ਤੇ ਕਹਿੰਦੇ ਕਿ ਜਿਹੜਾ ਹਵਾ ਵਿੱਚ ਮਿਲ ਜਾਂਦਾ ਕਰਦਾ ਜ਼ਹਿਰੀਲਾ ਕਰਦਾ ਹੈ ਨਾ ਤੇ ਜਿਸ ਨਾਲ ਫੇਫੜਿਆਂ ਦੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਸਾਹ ਦੀ ਬਿਮਾਰੀ ਪੈਦਾ ਹੋ ਜਾਂਦੀ ਹੈ ਤੇ ਅਗਰ ਰੁੱਖ ਜਿਹੜੇ ਹੈ ਨਾ ਇਸ ਪ੍ਰਦੂਸ਼ਣ
1: ਘਟਾਉਣ ਵਿੱਚ ਬਹੁਤ ਜ਼ਿਆਦਾ
0: ਮਦਦ ਕਰਦੇ ਨੇ ਨਾ
1: ਕਿਉਂਕਿ ਸ਼ਹਿਰੀ ਇਲਾਕਿਆਂ ਵਿੱਚ ਰੁੱਖ ਘੱਟ ਹੋਣ ਨਾਲ ਕੀ ਹੁੰਦਾ ਹੈ ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ
0: ਹੈ ਨਾ
1: ਅਸੀਂ ਕਸ਼ਮੀਰ ਤੋਂ ਬਾਹਰ ਦੀ ਗੱਲ ਕਰੀਏ ਤੇ ਬਹੁਤ ਐਸੀ ਜਗ੍ਹਾਵਾਂ ਹਨ ਜਿੱਧਰ ਸਾਵੀ ਲੈਣ ਦੀ ਇਨਸਾਨ ਮਤਲਬ ਸਹੀ ਤਰ੍ਹਾਂ ਨਹੀਂ ਲੈ ਸਕਦਾ ਹੈ ਹੋਰ ਉਸ ਥਾਵਾਂ ਤੇ ਔਡ ਇਵਨ ਸਿਸਟਮ ਸ਼ੁਰੂ ਹੁੰਦਾ ਹੈ
0: ਜੀ ਜੀ ਜੀ ਗਲੋਬਲ ਵਾਰਮਿੰਗ ਦੀ ਗੱਲ ਵੀ ਕਰੀਏ ਤੇ ਪਹਿਲਾਂ ਤੋਂ ਵੱਧ ਗਰਮੀਆਂ ਹੋ ਰਹੀਆਂ ਹੈ ਨਾ ਤੇ ਇਹ ਸਾਰਾ ਕਿਸ ਤੇ ਜਾਂਦਾ ਹੈ ਸਾਡੇ ਮਨੁੱਖ ਦੇ ਉੱਪਰ ਜਾਂਦਾ ਹੈ ਜਿਸਨੇ ਸਾਰੇ ਜੰਗਲ ਕੱਟ ਦਿੱਤੇ ਨੇ ਰੁੱਖ ਕੱਟ ਦਿੱਤੇ ਨੇ
1: ਜੀ ਜੀ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਪ੍ਰਦੂਸ਼ਣ ਵੀ ਘੱਟ ਹੋ ਜਾਂਦਾ ਹੈ
0: ਜੀ ਜੀ ਪਰਮੀਤ ਜੀ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸਾਡੇ ਮਤਲਬ ਕਿ ਤੁਹਾਡੇ ਨਾਲ ਵੀ ਆਪਣੇ ਸੁਣਨ ਵਾਲਿਆਂ ਨਾਲ ਵੀ
1: ਜੀ ਜੀ
0: ਕਹਿੰਦੇ ਨੇ ਕਿ ਰੁੱਖ ਕਹਿੰਦੇ ਚੁੱਪ ਖੜੇ ਹਾਂ ਫਿਰ ਵੀ ਸਭ ਕੁਛ ਦੇ ਜਾਂਦੇ ਹਾਂ ਆਪਣੇ ਲਈ ਕੁਛ ਨਾ ਰੱਖਦੇ ਦੂਜੇ ਲਈ ਜੀ ਜਾਂਦੇ ਹਾਂ ਧੁੱਪ ਜਦੋਂ ਸਿਰ ਉੱਤੇ ਆਵੇ ਅਸੀਂ ਠੰਡੀ ਛਾਂ ਬਣ ਜਾਂਦੇ ਹਾਂ ਪੰਛੀਆਂ ਦੇ ਮਿੱਠੇ ਘਰ ਬਣ ਕੇ ਜੀਵਨ ਦੇ ਗੀਤ ਸੁਣਾਉਂਦੇ ਹਾਂ ਸਾਹਾਂ ਵਿੱਚ ਜੋ ਪ੍ਰਾਣ ਵਸੇ ਨੇ ਉਹ ਵੀ ਅਸੀਂ ਹੀ ਲਿਆਉਂਦੇ ਹਾਂ ਜ਼ਹਿਰੀਲੀ ਹਵਾ ਨੂੰ ਪੀ ਕੇ ਸ਼ੁੱਧ ਪਵਨ ਪੜਾਉਂਦੇ ਹਾਂ ਯਾਨੀ ਕਿ ਸਾਰਾ ਕੁਛ ਫਲ ਵੀ

0: ਅਸੀਂ ਖਾਂਦੇ ਹਾਂ, ਛਾਂ ਵੀ ਅਸੀਂ ਲੈਂਦੇ ਹਾਂ, ਰੁੱਖ ਆਪਣੇ ਕੋਲ ਕੁਛ ਨਹੀਂ ਰੱਖਦੇ,
1: ਉਹ ਜ਼ਹਿਰੀਲੀ ਹਵਾ ਉਹ ਪੀ ਜਾਂਦੇ ਨੇ ਤੇ ਸਾਨੂੰ
0: ਵਰਖਾ ਦੇ ਕਾਲੇ ਬੱਦਲਾਂ ਨੂੰ ਧਰਤੀ ਵੱਲ ਸਤਾਉਂਦੇ ਹਾਂ, ਸੁੱਕੀ ਮਿੱਟੀ ਦੀ ਹਰ ਦਰਾਰ ਵਿੱਚ ਜੀਵਨ ਵਿੱਚ ਭਰ ਜਾਂਦੇ ਹਾਂ, ਹੈ ਨਾ ਕਿ ਤੁਸੀਂ ਦੇਖਿਆ ਹੋਏ ਜਿਹੜੀ ਖਾਲੀ ਜ਼ਮੀਨ ਹੁੰਦੀ ਹੈ ਉਸ 'ਤੇ ਦਰਾਰਾਂ ਪੈ ਗਈ ਹੁੰਦੀ ਹੈ, ਜਿਹੜੀ ਰੁੱਖਾਂ ਵਾਲੀ ਜ਼ਮੀਨ ਹੁੰਦੀ ਆ ਉਸ 'ਤੇ ਕੋਈ ਦਰਾਰ ਨਹੀਂ ਹੁੰਦੀ। ਹਾਂ, ਬੱਚਿਆਂ ਦੀਆਂ ਹੱਸਦੀਆਂ ਅੱਖਾਂ ਸਾਡੇ ਛਾਂ ਵਿੱਚ ਖਿੜਦੀਆਂ ਨੇ, ਬਜ਼ੁਰਗਾਂ ਦੀਆਂ ਥੱਕੀਆਂ ਸਾਹਾਂ ਸਾਡੀ ਠੰਡੀ ਹਵਾ ਨਾਲ ਜੁੜਦੀਆਂ ਨੇ, ਫੁੱਲ ਸਾਡੇ ਮੁਸਕਾਉਂਦੇ ਨੇ, ਫਲ ਸਾਡੇ ਵਰਦਾਨ ਬਣਦੇ, ਰੁੱਖ ਨਹੀਂ ਤਾਂ ਜੀਵਨ ਸੂਨਾ ਇਹ ਸੱਚ ਸਦਾ ਪਛਾਣ ਬਣਦੇ। ਨਾ ਸਾਨੂੰ ਸੋਣਾ ਚਾਹੀਦਾ, ਨਾ ਕੋਈ ਮਹਿਲ ਨਾ ਤਾਜ, ਸਿਰਫ ਇੰਨਾ ਵਾਅਦਾ ਕਰ ਦਿਓ ਨਾ ਕੱਟੋਗੇ ਸਾਡਾ ਅੱਜ। ਇੱਕ ਪੌਦਾ ਅੱਜ ਲਗਾ ਦਿਓ ਕੱਲ ਜੰਗਲ ਬਣ ਜਾਵੇਗਾ, ਧਰਤੀ ਦਾ ਹਰ ਸੁੱਕਾ ਕੋਨਾ ਫਿਰ ਤੋਂ ਸਵਰਗ ਬਣ ਜਾਵੇਗਾ। ਆਓ ਮਿਲ ਕੇ ਹੱਥ ਵਧਾਈਏ, ਹਰਿਆਲੀ ਦਾ ਦੀਪ ਜਲਾਈਏ, ਵਣ ਮਹੋਤਸਵ ਕੇਵਲ ਦਿਨ ਨਾ ਹੋਵੇ ਇਸ ਨੂੰ ਜੀਵਨ ਦਾ ਮੰਤਰ ਬਣਾਈਏ। ਮਤਲਬ ਕਿ ਵਣ ਮਹੋਤਸਵ ਵਾਲੇ ਦਿਨ ਅਸੀਂ ਪੌਦੇ ਲਗਾਉਂਦੇ ਹਾਂ, ਫੋਟੋ ਖਿੱਚਦੇ ਹਾਂ, ਹੈਨਾ
1: ਜੀ,
0: ਸਾਰੇ ਉਸ ਵਿੱਚ ਮੈਗਜ਼ੀਨਾਂ ਵਿੱਚ ਆ ਜਾਂਦਾ ਹੈ ਜੀ ਕਿ ਹਾਂ ਇੱਥੇ ਪੌਦਾ ਲਗਾਇਆ, ਉੱਥੇ ਪੌਦਾ ਲਗਾਇਆ, ਇੱਥੇ ਪੌਦਾ ਲਗਾਇਆ, ਅਤੇ ਬਾਅਦ ਵਿੱਚ ਉਸ ਪੌਦੇ ਦਾ ਕੀ ਹੋਇਆ ਉਹ ਅਸੀਂ ਦੇਖਦੇ ਨਾ
1: ਜੀ।
0: ਪਰਮੀਤ ਜੀ, ਅੱਜ ਲਗਾਇਆ ਇੱਕ ਰੁੱਖ ਕੱਲ੍ਹ ਦੀਆਂ ਹਜ਼ਾਰਾਂ ਸਾਲ ਦੀ ਰੱਖਿਆ ਕਰਦਾ ਹੈ। ਧਰਤੀ ਨੂੰ ਬਚਾਉਣ ਲਈ ਸਭ ਤੋਂ ਸੌਖਾ, ਸਭ ਤੋਂ ਸਸਤਾ ਅਤੇ ਸਭ ਤੋਂ ਸੁੰਦਰ ਤਰੀਕਾ ਹੈ ਇੱਕ ਰੁੱਖ ਲਗਾਉਣਾ ਅਤੇ ਉਸਦੀ ਸੰਭਾਲ ਕਰਨਾ। ਜੰਗਲ ਸਿਰਫ ਕੁਦਰਤੀ ਸੁੰਦਰਤਾ ਨਹੀਂ, ਮਨੁੱਖਤਾ ਦੀ ਰੁੱਖਿਆ ਮਨੁੱਖਤਾ ਦੀ ਸੁਰੱਖਿਆ ਹਨ। ਜੇ ਪੀੜ੍ਹੀ ਰੁੱਖ ਲਗਾਉਂਦੀ ਹੈ ਤਾਂ ਉਹ ਸਿਰਫ ਆਪਣੇ ਲਈ ਨਹੀਂ ਸਗੋਂ ਆਉਣ ਵਾਲਿਆਂ ਲਈ ਸਦੀਆਂ ਲਈ ਜੀਵਨ ਬੀਜਦੀ ਹੈ
1: ਜੀ।
0: ਤੁਸੀਂ ਕੁਛ ਪਰਮੀਤ ਜੀ ਕਹਿਣਾ ਚਾਹੋਗੇ ਅਖੀਰ ਵਿੱਚ?
1: ਜੀ, ਵਣ ਮਹੋਤਸਵ ਸਿਰਫ ਇੱਕ ਹਫ਼ਤਾ ਨਹੀਂ ਜਾਂ ਪ੍ਰੋਗਰਾਮ, ਇਹ ਜਿਹੜਾ ਛੋਟਾ ਜਿਹਾ ਜਿਹੜਾ ਕਦਮ ਹੈ, ਸਾਨੂੰ ਹਰ ਜਨਮ ਦਿਨ 'ਤੇ, ਹਰ ਵਿਆਹ 'ਤੇ, ਹਰ ਖੁਸ਼ੀ 'ਤੇ, ਹਰ ਸਕੂਲ ਵਿੱਚ ਰੁੱਖ ਲਗਾਉਣਾ ਚਾਹੀਦਾ ਹੈ
0: ਜੀ ਜੀ ਜੀ।
1: ਹੋਰ ਸਕੂਲਾਂ ਵਿੱਚ ਇੱਕ ਛੋਟਾ ਜਿਹਾ ਜੰਗਲ ਜੀ ਬਣਾਉਣਾ ਚਾਹੀਦਾ ਹੈ
0: ਜੀ ਜੀ ਜੀ। ਪਰਮੀਤ ਜੀ, ਬਹੁਤ ਅੱਛਾ ਸੰਦੇਸ਼ ਦਿੱਤਾ ਤੁਸੀਂ ਜਾਂਦੇ ਜਾਂਦੇ ਆ, ਅਤੇ ਜਾਣ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਜੀ, ਇਸ ਗੀਤ ਦੇ ਨਾਲ ਸਾਡਾ ਪ੍ਰੋਗਰਾਮ ਦਾ ਸਮਾਂ ਹੋ ਚੱਲਿਆ ਹੈ ਅਤੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ। ਫਿਰ ਮਿਲਣ ਦੀ ਉਮੀਦ ਵਿੱਚ ਲੈਂਦੇ ਹਾਂ ਇਜਾਜ਼ਤ। ਰੱਬ ਰਾਖਾ,
1: ਰੱਬ ਰਾਖਾ।

0: ਡੁੱਲ ਨੇ ਚਾਰ ਚਫੇਰੀ ਤੇ,
1: ਵਾਹ
0: ਚਖ ਲੈ ਕਿਤਨੋ ਸਾਧ ਮਾਂ ਜੀ ਤਾਰਾ ਮਾਂ, ਫੁੱਲਾਂ ਦੀ ਬਸਤੀ ਹੈ ਇਨ ਕੰਡਿਆਰਾ ਮਾਂ। ਤੇ ਸ਼ੇਰ ਹੈ ਕਿ ਸਰਗੀ ਨਾ ਹੁਣ ਕੋਇਲ ਰਾਗ ਸੁਣਾਵੇਗੀ,
2: ਸਰਗੀ ਨਾ ਹੁਣ ਕੋਇਲ ਰਾਗ,
0: ਸਰਗੀ ਨਾ ਹੁਣ ਕੋਇਲ ਰਾਗ ਸੁਣਾਵੇਗੀ, ਹਰ ਇੱਕ ਡਾਲੀ ਗੀਤ ਵਫਾ ਕਾ ਗਾਵੇਗੀ, ਹਾੜ ਪਿਓ ਤੇ ਤੁਪਨਾ ਛਾਂ ਅਜ਼ਮਾਵੇਗੀ, ਠੰਡੀ ਮਿੱਠੀ ਰਸੇ ਦੇਖ ਅਨਾਰਾ ਮਾਂ, ਫੁੱਲਾਂ ਕੀ ਬਸਤੀ ਹੈ ਇਨ ਕੰਡਿਆਰਾ ਮਾਂ। ਤੇ ਸਾਨੀ ਸਾਹਿਬ, ਲੈ ਆਵੇ ਗੋ ਸਾਵਣ ਧੁੰਦ ਕੀ ਨੇਰੀ ਫਿਰ, ਲੈ ਆਵੇ ਗੋ ਸਾਵਣ ਧੁੰਦ ਕੀ ਨੇਰੀ ਫਿਰ, ਟਾਰੀ ਚੋਣ ਲਗੇਗੀ ਤੇਰੀ ਮੇਰੀ ਫਿਰ, ਟਾਰੀ ਚੋਣ ਲਗੇਗੀ ਤੇਰੀ ਮੇਰੀ ਫਿਰ, ਕਰਨੀ ਏ ਮੌਸਮ ਨੇ ਹੇਰਾ ਫੇਰੀ ਫਿਰ, ਕਿਹਨੂੰ ਜਾਨ ਪੋਏਗੀ ਇਤ ਬਿਮਾਰਾ ਮਾਂ, ਫੁੱਲਾਂ ਕੀ ਬਸਤੀ ਹੈ ਇਨ ਕੰਡਿਆਰਾ ਮਾਂ। ਤੇ ਆਖਰੀ ਸ਼ੇਰ ਕਿ ਦੇਸ਼ ਮੇਰਾ ਤੇ ਕੁੱਪ ਹਨੇਰਾ ਟਾਲ ਕੇ ਰੱਖ, ਦੇਸ਼ ਮੇਰਾ ਤੇ ਕੁੱਪ ਹਨੇਰਾ ਟਾਲ ਕੇ ਰੱਖ, ਸਾਰਾ ਜਗਮਾ ਦੀਆ ਵਫਾਕਾ ਬਾਲ ਕੇ ਰੱਖ, ਦਿਲ ਜ਼ਖਮੀ ਕੋ ਰੱਬਾ ਖੂਬ ਖੰਗਾਲ ਕੇ ਰੱਖ, ਅਸਰ ਹੋਵੇ ਇਨ ਮੇਰੀ ਗਿਰਿਆ ਜ਼ਾਰਾ ਮਾਂ, ਫੁੱਲਾਂ ਕੀ ਬਸਤੀ ਹੈ ਇਨ ਕੰਡਿਆਰਾ ਮਾਂ। ਤੇ ਇੱਕ ਗਜ਼ਲ ਕਾ ਕੁਝ ਸ਼ੇਰ
2: ਇਰਸ਼ਾਦ
0: ਕਿ ਦੂਰ ਗਿਆ ਨਾ ਮੋੜ ਖੁਦਾਇਆ, ਦੂਰ ਗਿਆ ਨਾ ਮੋੜ ਖੁਦਾਇਆ, ਦਿਲ ਗੁਮਿਆ ਏ ਲੋੜ ਖੁਦਾਇਆ, ਤੇ ਮਜ਼ਲੂਮਾ ਕੀ ਜਾਨ ਬਚਾ ਲੈ ਸ਼ਾਦ ਸਾਹਿਬ, ਮਜ਼ਲੂਮਾ ਕੀ ਜਾਨ ਬਚਾ ਲੈ, ਬੇਤਰਸਾਨਾ ਹੋੜ ਖੁਦਾਇਆ, ਤੇ ਨਫ਼ਰਤ ਕਾ ਜ਼ੰਗਾਰ ਨਾ ਧੋ ਲੈ, ਪਾਟੀਆਂ ਅੰਦਰੋਂ ਕੋੜ ਖੁਦਾਇਆ, ਨਫ਼ਰਤ ਕਾ ਜ਼ੰਗਾਰ ਨਾ ਧੋ ਲੈ, ਪਾਟੀਆਂ ਅੰਦਰੋਂ ਕੋੜ ਖੁਦਾਇਆ, ਹਿਜਰ ਫਿਰਾਕ ਤੇ ਹੋਰ ਵਿਛੋੜੋ, ਇੱਕ ਇੱਕ ਤਨ ਨਾ ਜੋੜ ਖੁਦਾਇਆ, ਤੇ ਆੜਾ ਸੁਣ ਲੈ ਮਜਬੂਰਾਂ ਕਾ ਜ਼ਾਲਿਮ ਨਾ ਝੰਜੋੜ ਖੁਦਾਇਆ, ਤੇ ਕੱਢ ਸਮੁੰਦਰੋਂ ਇਨਸਾਨਾਂ ਨਾ ਇਬਲੀਸਾਂ ਨਾ ਰੋੜ ਖੁਦਾਇਆ, ਤੇ ਚਿਰ ਤੋੜੀ ਅੱਖ ਲਾਣ ਨੀ ਦੇਤੀ, ਸੋਚ ਕੀ ਲੰਮੀ ਦੌੜ ਖੁਦਾਇਆ, ਤੇਰੇ ਹੱਥੇ ਲਾਜ ਵਫਾ ਕੀ ਅੱਜ ਬਚਾਇਆ ਤੋੜ ਖੁਦਾਇਆ, ਤੇ ਮਕਤੋ ਕਿ ਮੁੜ ਆਇਓ ਔਰ ਆਸ ਨਾ ਜ਼ਖਮੀ, ਤੇਰਾ ਦਰ ਪਰ ਛੋੜ ਖੁਦਾਇਆ, ਦੂਰ ਗਿਆ ਨਾ ਮੋੜ ਖੁਦਾਇਆ, ਦਿਲ ਗੁਮਿਆ ਏ ਲੋੜ ਖੁਦਾਇਆ।
2: ਇਹ ਤਾਂ ਜਨਾਬ ਮੁਹੰਮਦ ਰਫੀਕ ਜ਼ਖਮੀ ਸਾਹਿਬ, ਤੇ ਹੁਣ ਜਨਾਬ ਮੁਸ਼ਤਾਕ ਖਾਲਿਦ ਸਾਹਿਬ ਨਾਲ ਅਰਜ਼ ਕਰੂੰ ਕਿ ਵੇ ਆਪਣੀ ਕਲਾਮ ਸੁਣਾਵੇ।
3: ਇੱਕ ਨਜ਼ਮ ਕਾ ਕੁਝ ਬੰਦ ਅਰਜ਼ ਹੈ,
1: ਇਰਸ਼ਾਦ।
3: ਨਜ਼ਮ ਹੈ, ਮਾਂ ਹਰ ਇੱਕ ਦਰਦ ਬੰਡਾਵੇ, ਮਾਂ ਕਿਸਰੇ ਸੀਨੇ ਲਾਵੇ ਮਾਂ, ਹਰ ਇੱਕ ਦਰਦ ਬੰਡਾਵੇ, ਮਾਂ ਕਿਸਰੇ ਸੀਨੇ ਲਾਵੇ ਮਾਂ, ਨਿੱਕਾ ਰੋਏ ਅੜੀ ਕਰਤਾ ਰੋਤਾ ਫਿਰ ਹਸਾਵੇ ਮਾਂ, ਕਿਸਰੇ ਬੱਚਾ ਟੁਰਨੋ ਸਿੱਖੇ ਅੰਗਲੀ ਪਕੜ ਚਲਾਵੇ ਮਾਂ, ਹੱਥ ਸ਼ਫਕਤ ਕੋ ਰੱਖ ਕੇ ਸਿਰ ਪਰ ਹਰ ਦੁੱਖ ਤੂੰ ਬਚਾਵੇ ਮਾਂ, ਭੁੱਲੇ ਜਦ ਕੋਈ ਰਸਤਾ ਉਪਰੂ, ਭੁੱਲੇ ਜਦ ਕੋਈ ਰਸਤਾ ਉਪਰੂ, ਸਿੱਧੇ ਰਸਤੇ ਲਾਵੇ ਮਾਂ, ਚੜ੍ਹੇ ਜਦ ਕੋਈ ਮਾਂ ਕੇ ਕਦਮੇ, ਚੜ੍ਹੇ ਜਦ ਕੋਈ ਮਾਂ ਕੇ ਕਦਮੇ, ਜੰਨਤ ਮਾਂ ਪਹੁੰਚਾਵੇ ਮਾਂ, ਬੱਚਾ ਕਾ ਆਰਾਮ ਕੀ ਖਾਤਰ ਆਪਣੀ ਝੋਲੀ ਡਾਵੇ ਮਾਂ, ਜਿਹੜੋ ਕੌਮ ਨਾ ਛਾਂ ਦਿਆ, ਜਿਹੜੋ ਕੌਮ ਨਾ ਛਾਂ ਦਿਆ, ਇਸੋ ਬੂਟੋ ਲਾਵੇ ਮਾਂ, ਮਾਂ ਬੋਲੀ ਕੀ ਖਿਦਮਤ ਕਰਤਾ, ਇੱਕ ਇੱਕ ਹਰਫ ਸਿਖਾਵੇ ਮਾਂ, ਮਾਂ ਕੋ ਰੁਤਬੋ ਮੁਝ ਉੱਚੋ ਖਾਲਦ, ਫਰਸ਼ੂ ਅਰਸ਼ ਪਹੁੰਚਾਵੇ ਮਾਂ, ਬੱਚਾ ਜਦ ਯਤੀਮ ਹੋਏ ਤਾਂ ਆਕੇ ਯਾਦ ਰੋਆਵੇ ਮਾਂ, ਹਰ ਇੱਕ ਦਰਦ ਬੰਡਾਵੇ ਮਾਂ, ਕਿਸਰੇ ਸੀਨੇ ਲਾਵੇ ਮਾਂ। ਇੱਕ ਗਜ਼ਲ ਕਾ ਕੁਝ ਸ਼ੇਰ ਅਰਜ਼ ਹੈ, ਕੁਝ ਲੱਖਾਂ ਨਾਲ ਤੁਲੀ ਗੱਲ, ਕੁਝ ਮਿੱਟੀ ਭੋਖਲ ਰੁਲੀ ਗੱਲ, ਕੁਝ ਲੱਖਾਂ ਨਾਲ ਤੁਲੀ ਗੱਲ, ਕੁਝ ਮਿੱਟੀ ਭੋਖਲ ਰੁਲੀ ਗੱਲ, ਤੇਰੀ ਗੱਲ ਪੱਥਰ ਪਰ ਲੀਕ, ਮੇਰੀ ਗੱਲ ਅਣਮੁੱਲੀ ਗੱਲ, ਜਗ ਕੀ ਸਾਰੀ ਯਾਦ ਥੀ ਤਿੰਨਾ, ਮੇਰੀ ਕਿਉਂ ਭੁੱਲੀ ਗੱਲ, ਜਦ ਤੇ ਹੋਠੇ ਜੰਦਰਾ ਲਾਇਆ, ਅੱਖਾਂ ਵਿੱਚੋਂ ਡੁੱਲੀ ਗੱਲ, ਜਦ ਤੇ ਹੋਠੇ ਜੰਦਰਾ ਲਾਇਆ, ਅੱਖਾਂ ਵਿੱਚੋਂ ਡੁੱਲੀ ਗੱਲ, ਖਾਲਦ ਸੀਨੋ ਲੂਸਣ ਹੋਇਓ, ਤੇਰੀ ਜਦ ਕਪੁੱਲੀ ਗੱਲ, ਕੁਝ ਲੱਖਾਂ ਨਾਲ ਤੁਲੀ ਗੱਲ, ਕੁਝ ਮਿੱਟੀ ਭੋਖਲ ਰੁੱਲੀ ਗੱਲ। ਇੱਕ ਗਜ਼ਲ ਕਾ ਕੁਝ ਹੋਰ ਸ਼ੇਰ ਅਰਜ਼ੇ, ਮਕਤੋ ਹੈ ਕਿ ਨੀਂਦ ਹੈ ਅੱਖੇ ਸੋ ਨਾ ਸਕੂੰ, ਨੀਂਦ ਹੈ ਅੱਖੇ ਸੋ ਨਾ ਸਕੂੰ, ਅੱਖ ਡਬਲਾਵੇਂ ਰੋ ਨਾ ਸਕੂੰ, ਸੁੱਚੋ ਮੋਤੀ ਆਤਮਾ ਲੈ ਕੇ, ਸੁੱਚੋ ਮੋਤੀ ਆਤਮਾ ਲੈ ਕੇ, ਕੰਢੀ ਮਾਉ ਪੋ ਨਾ ਸਕੂੰ, ਸ਼ੀਸ਼ੋ ਸ਼ੀਸ਼ੋ ਦਿਲ ਬਣਾਇਓ, ਸ਼ੀਸ਼ੋ ਸ਼ੀਸ਼ੋ ਦਿਲ ਬਣਾਇਓ, ਦਾਗ ਹਿਜਰ ਕਾ ਤੋ ਨਾ ਸਕੂੰ, ਦਰਦ ਪਲੇਟ ਕੇ ਕਿਤਨਾ ਰੱਖਿਆ,

ਬਣ ਜਾਓ ਪੂਰ ਮਹਲਸ ਰੱਖ ਪੈਰਮ ਬਡਿਆਰ ਗੋ ਬਣ ਜਾ ਪੂਰ ਮਹਲਸ ਰੱਖ ਪੈਰਮ ਬਡਿਆਰ ਗੋ।

0: ਸਵਾ
1: ਓਥੋਂ
0: ਕਹਿੰਦੀ ਤੋ ਵੀ ਤੇ ਕਹਿੰਦੀ ਤੋ ਇੱਕ ਗਮ ਕੇ ਸਵਾ ਤੱਕ ਪਰਵਾਜ਼ ਰਜੇ ਕੇ ਧਰ ਦੇ ਦਿਲ ਯਾਰ ਮਾ ਤੱਕ ਪਰਵਾਜ਼ ਰਜੇ ਕੇ

0: ਹੋਵੇ ਬੁਝ।
1: ਵਾਹ ਵਾਹ ਵਾਹ। ਸਜਰੀ ਜੀ ਰਹਿ ਦਿਲਮਾ ਪਰ ਯਾਦ ਪੁਰਾਣੀ ਹੈ।
2: ਵਾਹ।
1: ਸਜਰੀ ਜੀ ਰਹਿ ਦਿਲਮਾ ਪਰ ਯਾਦ ਪੁਰਾਣੀ ਹੈ, ਆਵਾਜ਼ ਬਟਾਈ ਹੈ ਫਰਿਆਦ ਪੁਰਾਣੀ।
0: ਵਾਹ ਵਾਹ ਵਾਹ ਵਾਹ, ਕੀ ਬਾਤ ਹੈ।
1: ਬੇਦਰਦ ਜ਼ਮਾਨਾ ਨੇ ਮੇਰੀ ਆਸਾਂ ਦਾ ਪਰ ਕਪਿਆ, ਬੇਦਰਦ ਜ਼ਮਾਨਾ ਨੇ ਮੇਰੀ ਆਸਾਂ ਦਾ ਪਰ ਕਪਿਆ, ਆਸਾਂ ਕੀ ਤੇਰੀ ਨਗਰੀ ਆਬਾਦ ਪੁਰਾਣੀ ਹੈ। ਹੁਣ ਮੁਸ਼ਾਇਰੋ ਵੀ ਆਪਣਾ ਕਿਤਾਬ ਕੀ ਤਰਫ ਚੱਲ ਰਿਹਾ ਹੈ, ਤੇ ਹੁਣ ਅਗਰ ਇਜਾਜ਼ਤ ਦੇ ਤੇ ਬੰਦੋ ਖਾਕਸਾਰ ਮੁਹੰਮਦ ਇਦਰੀਸ ਸ਼ਾਦ ਥਾਰੇ ਸਾਹਮਣੇ ਇਹ ਗਜ਼ਲ ਪੇਸ਼ ਕਰੇ।
2: ਇਰਸ਼ਾਦ ਇਰਸ਼ਾਦ
1: ਇਰਸ਼ਾਦ ਗਜ਼ਲ ਹੈ ਜੀ। ਅੱਖ ਨਿਮਾਣੀ ਡੋਲੇ ਆਥਰੂ।
2: ਵਾਹ
3: ਜੀ।
1: ਅੱਖ ਨਿਮਾਣੀ ਡੋਲੇ ਆਥਰੂ, ਭੇਤ ਵਸਾਰੋ ਖੋਲੇ ਆਥਰੂ। ਅੱਖ ਨਿਮਾਣੀ ਡੋਲੇ ਆਥਰੂ, ਭੇਤ ਵਸਾਰੋ ਖੋਲੇ ਆਥਰੂ, ਹੋਏ ਜੀਤਾਂ ਕੀ ਜੁਦਾਈ ਭੈੜੀ, ਹੋਏ ਜੀਤਾਂ ਕੀ ਜੁਦਾਈ ਭੈੜੀ, ਛਮ ਛਮ ਬਗਤਾ ਬੋਲੇ ਆਥਰੂ। ਤੇ ਤਨ ਮਨ ਸਾਰੋ ਸਾੜ ਮੁਕਾਵੇਂ, ਤਨ ਮਨ ਸਾਰੋ ਸਾੜ ਮੁਕਾਵੇਂ, ਐਸਾ ਝੱਖੜ ਝੋਲੇ ਆਥਰੂ। ਤੇ ਛੰਮਰ ਬਣ ਬਣ ਬਗਤਾ ਦੱਸੇ, ਛੰਮਰ ਬਣ ਬਣ ਬਗਤਾ ਦਿਸੇ, ਕਲਜਾ ਕੀ ਰਤ ਕੋਲੇ ਅਥਰੂ। ਤੇ ਸ਼ਾਦ ਵੋ ਜਾਣੇ ਚੋਟ ਦਿਲਾਂ ਕੀ, ਸ਼ਾਦ ਵੋ ਜਾਣੇ ਚੋਟ ਦਿਲਾਂ ਕੀ, ਜਿਸਨਾ ਆੜੇ ਤੋਲੇ ਅਥਰੂ। ਤੋ ਇਹ ਗਜ਼ਲ ਹੋ ਰਹੀ ਕਿ
2: ਇਰਸ਼ਾਦ ਇਰਸ਼ਾਦ।
1: ਨਜ਼ਰ ਮਿਲੀ ਨਜ਼ਾਰਾ ਦੇਖ,
2: ਨਜ਼ਰ ਮਿਲੀ ਨਜ਼ਾਰਾ ਦੇਖ,
1: ਨਜ਼ਰ ਮਿਲੀ ਨਜ਼ਾਰਾ ਦੇਖ, ਦਿਲ ਕਾ ਪਾਰਾ ਪਾਰਾ ਦੇਖ, ਨਜ਼ਰ ਮਿਲੀ ਨਜ਼ਾਰਾ।